ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿੱਖਾਂ ਸਮੇਤ ਸੁਜਾਨ ਚੰਦ ਦੇ ਪਿੰਡ ਵੱਲ ਆਏ। ਪਿੰਡ ਦੇ ਲੋਕਾਂ ਨੂੰ ਪਤਾ ਲੱਗਾ, ਸਾਰੇ ਗੁਰੂ ਸਾਹਿਬਾਂ ਨੂੰ ਲੈਣ ਵਾਸਤੇ ਚੱਲ ਪਏ। ਸੁਜਾਨ ਚੰਦ ਵੀ ਆਪਣੀ ਝੁੱਗੀ ਵਿੱਚੋਂ ਬਾਹਰ ਨਿਕਲਿਆ, ਪਰ ਪਿੰਡ ਵਿੱਚੋਂ ਇੱਕ ਮਾਈ ਆਈ, ਆਪਣੇ ਘਰ ਲੈ ਗਈ ਕਿ ਮੇਰੀ ਨੂੰਹ ਦੇ ਪੇਟ ਵਿੱਚ ਦਰਦ ਹੈ, ਉਸ ਨੂੰ ਦਵਾਈ ਦੇ। ਮਾਈ ਦੀ ਨੂੰਹ ਨੂੰ ਦਵਾਈ ਦੇਣ ਤੋਂ ਪਹਿਲਾਂ ਕਿਹਾ, ਬੇਟਾ ਕਹੋ ਸਤਨਾਮ ਸ੍ਰੀ ਵਾਹਿਗੁਰੂ। ਜਦ ਮਾਈ ਦੀ ਨੂੰਹ ਨੂੰ ਆਰਾਮ ਆਇਆ, ਹੁਣ ਸੁਜਾਨ ਚੰਦ ਆਪਣੀ ਝੁੱਗੀ ਵੱਲ ਦੌੜਿਆ, ਪਰ ਮਨ ਵਿੱਚ ਸੋਚਦਾ ਪਤਾ ਨਿਕਲ ਗਿਆ ਵਾਲਾ ਹੈ ਕਿ ਚਲਾ ਗਿਆ, ਪਤਾ ਨਹੀਂ ਹੋਰ ਕਿਤਨਾ ਤਰਸਣਾ ਪਵੇਗਾ। ਪਰ ਜਿਸ ਵੇਲੇ ਸੁਜਾਨ ਚੰਦ ਪਿੰਡ ਦੇ ਬਾਹਰ ਆਇਆ ਤੇ ਕੀ ਦੇਖਦਾ, ਇਹਦੀ ਝੁੱਗੀ ਦੇ ਦੁਆਲੇ ਸੰਗਤਾਂ ਦੀ ਭੀੜ ਲੱਗੀ ਹੈ। ਇੱਕ ਪਾਸੇ ਘੋੜੇ ਖਲੋਤੇ ਹਨ, ਸਿੰਘ ਖਲੋਤੇ ਹਨ, ਖੁਸ਼ੀ ਦੀ ਹੱਦ ਨਾ ਰਹੀ। ਸੰਗਤਾਂ ਦੀ ਭੀੜ ਨੂੰ ਚੀਰ ਕੇ ਜਦ ਆਪਣੀ ਝੌਂਪੜੀ ਵਿੱਚ ਪਹੁੰਚਿਆ, ਜਦ ਇਹ ਨਜ਼ਾਰਾ ਦੇਖਿਆ

ਦਿਲਾਂ ਦੀਆਂ ਡੁਗਾਈਆਂ ਤੋਂ ਯਾਦ ਕਰਨੇ ਹਾਂ, ਜਿਨ੍ਹਾਂ ਨੂੰ ਆਪਾਂ ਪਿਆਰ ਦੇ ਨਾਲ ਕਲਗੀਆਂ ਵਾਲਾ ਕਹਿੰਦੇ ਹਾਂ, ਸਰਬੰਸ ਦਾਨੀ ਕਹਿੰਦੇ ਹਾਂ। ਬੜੀਆਂ ਬਖਸ਼ਿਸ਼ਾਂ ਕੀਤੀਆਂ

ਕਲਗੀਆਂ ਵਾਲੇ ਪਾਤਸ਼ਾਹ ਨੇ ਅੱਜ ਦਾ ਦਿਹਾੜਾ ਪਵਿੱਤਰ ਦਿਹਾੜਾ ਮਨਾਉਂਦਿਆਂ ਹੋਇਆਂ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੋ ਕਰੋ ਨਿਵਾਸ ਪਾਤਸ਼ਾਹ ਫਰਮਾਨ ਕਰਦੇ ਨੇ ਇਹ ਜੋ ਖਾਲਸਾ ਹੈ ਇਹ ਮੇਰਾ ਹੀ ਰੂਪ ਹੈ ਖਾਲਸੇ ਮੈਂ ਹੋ ਕਰੋ ਨਿਵਾਸ ਮੈਂ ਇਸ ਖਾਲਸੇ ਵਿੱਚ ਹੀ ਨਿਵਾਸ ਕਰਦਾ ਹਾਂ ਜੋ ਨੀਚ ਜਾਤਾਂ ਦੇ ਅਖੋਤੀ ਹਨ ਗਰੀਬ ਹਨ ਮਜ਼ਲੂਮ ਹਨ ਗਲਗੀਆਂ ਵਾਲੇ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ ਬੜੀਆਂ ਰਹਿਮਤਾਂ ਕੀਤੀਆਂ ਦਰਜ਼ਾ ਦਿੱਤਾ ਆਪਣਾ ਰੂਪ ਵੀ ਬਣਾ ਲਿਆ ਸੋ ਆਓ ਸਾਧ ਸੰਗਤ ਜੀਓ ਅੱਜ ਦੇ ਦਿਹਾੜੇ ਨੂੰ ਪਵਿੱਤਰ ਜਾਣਦਿਆਂ ਹੋਇਆਂ ਆਪਾਂ ਸਾਰੇ ਜਾਣੇ ਮਿਲ ਕੇ

ਸਾਰੇ ਜਾਣੇ ਉਹਦੇ ਚਰਨਾਂ ਦੇ ਨਾਲ ਧਿਆਨ ਲਾਈਏ, ਧਿਆਨ ਨੂੰ ਜੋੜੀਏ ਤੇ ਸਰਬੱਤ ਦਾ ਭਲਾ ਮੰਗੀਏ। ਤੇ ਪਾਤਸ਼ਾਹ ਫਰਮਾਨ ਕਰਦੇ ਹਨ

जो ये गोलक है पातशाह कहंदे ने ये गरीब गुरबे का मुख है पातशाह।

ਆਪਣੇ ਮੋਢਿਆਂ ਤੋਂ ਵੀ ਉੱਚੀ ਹੋ ਗਈ ਹੈ। ਇਹ ਜੋ ਗੋਲਕ ਹੈ, ਇਹ ਗੁਰੂ ਘਰ ਦੀ ਜੋ ਮਾਇਆ ਹੈ, ਤੇ ਇਹਨਾਂ ਗਰੀਬਾਂ ਵਾਸਤੇ, ਮਜ਼ਲੂਮਾਂ ਵਾਸਤੇ, ਲੰਗਰ ਵਾਸਤੇ ਜੋ ਪੀੜਤ ਲੋਕ ਹਨ, ਇਹ ਸਤਸੰਗ ਜੀਓ, ਇਹ ਜੋ ਗੋਲਕ ਹੈ,

ਹਰ ਵੇਲੇ ਇਸ ਗੱਲ ਵੱਲੋਂ ਬੜਾ ਸਾਵਧਾਨ ਰਹਿੰਦਾ ਕਿ ਸਰੀਰ ਬਜ਼ੁਰਗ ਹੋ ਗਿਆ, ਸਮਾਂ ਮੁੱਕਦਾ ਜਾ ਰਿਹਾ, ਪਰ ਹਾਲਾ ਪ੍ਰਭੂ ਦੇ ਮਿਲਾਪ ਵਾਲੀ ਅਵਸਥਾ ਨਹੀਂ ਆਈ। ਇਸ ਸ਼ਬਦ ਵਿੱਚ ਵੀ ਭਗਤ ਭੀਖਣ ਸਾਹਿਬ ਨੇ ਕੁਝ ਐਸੇ ਖਿਆਲ ਬਖਸ਼ਿਸ਼ ਕੀਤੇ ਕਿ ਐ ਮੇਰੇ ਪ੍ਰਭੂ, ਅੱਖਾਂ ਵਿੱਚੋਂ ਪਾਣੀ ਵਗ ਰਿਹਾ, ਸਰੀਰ ਕਮਜ਼ੋਰ ਹੋ ਗਿਆ, ਵਾਲ ਚਿੱਟੇ ਹੋ ਗਏ ਨੇ, ਗਲਾ ਰੁਕ ਰਿਹਾ, ਜ਼ੁਬਾਨ ਉਚਾਰਨ ਨਹੀਂ ਕਰਦੀ, ਪਰ ਹਾਲਾਂ ਮਿਲਾਪ ਨਹੀਂ ਹੋਇਆ। ਇਸ ਮਿਲਾਪ ਨਾ ਹੋਣ ਦੀ ਅਵਸਥਾ ਕਰਕੇ ਮੇਰੇ ਮਨ ਵਿੱਚ ਹਰ ਵੇਲੇ ਕਰਕ ਪੈ ਰਹੀ ਹੈ, ਤਕਲੀਫ ਹੋ ਰਹੀ ਹੈ, ਔਰ ਇਹੋ ਜਿਹੀ ਮੁਸ਼ਕਲ ਦਾ ਮੇਰੇ ਪ੍ਰਭੂ ਕੇਵਲ ਇੱਕ ਹੀ ਇਲਾਜ ਹੈ ਕਿ ਤੂੰ ਕਿਰਪਾ ਕਰਕੇ ਆਪਣੇ ਸੇਵਕਾਂ ਦੀ ਰੱਖਿਆ ਕਰੇ। ਰਾਮ ਰਾਏ ਹੋਏ ਵੈਦ ਬਨਵਾਰੀ, ਆਪਣੇ ਸੰਤਾਂ ਲੇ ਹੋ ਉਬਾਰੀ। ਇਸ ਅਵਸਥਾ ਵਿੱਚ ਵੀ ਮੇਰੇ ਪ੍ਰਭੂ ਕੇਵਲ ਤੂੰ ਹੀ ਮੇਰੀ ਰੱਖਿਆ ਕਰ ਸਕਦਾ, ਤੂੰ ਹੀ ਮੈਨੂੰ ਪੂਰਨਤਾ ਵੱਲ ਲਿਜਾ ਸਕਦਾ, ਮੇਰੇ ਉੱਤੇ ਕਿਰਪਾ ਕਰ ਤਾਂ ਕਿ ਤੇਰੇ ਨਾਲ ਮਿਲਾਪ ਹੋ ਕੇ ਮੇਰਾ ਜੀਵਨ ਸਫਲ ਹੋ ਸਕੇ।

I'm dedicated much to you.

जो कर सूरज निकले

ਨਾਨਕ ਆਗਮ ਦੇ ਜੇ ਕੋ

Thank you.

ਕੁਝ ਚਾਹੁੰਦੇ ਆ, ਅਜੇ ਮਨ ਦਾ ਖੱਪਾ ਪੂਰਾ ਨਹੀਂ ਹੋਇਆ, ਖੁਸ਼ ਨਹੀਂ ਹੋਈ, ਮਨ ਨਹੀਂ ਰੁਕਿਆ, ਮਨ ਸੰਤੁਸ਼ਟ ਨਹੀਂ ਹੋਇਆ, ਮਨ ਨੂੰ ਸੰਤੁਸ਼ਟੀ ਨਹੀਂ। ਹਜ਼ੂਰ ਕਹਿਣ ਲੱਗੇ, ਹਾਂ ਸਾਰਸਰਾਏ ਮਨ ਦਾ ਭੋਜਨ ਹੋਰ ਹੈ, ਮਨ ਇਹਦੇ ਨਾਲ ਨਹੀਂ ਰਹਿੰਦਾ, ਮੰਤਰ ਮਨ ਪਦਾਰਥਾਂ ਨਾਲ ਨਹੀਂ ਰਹਿੰਦਾ। ਗਰੀਬ ਨਾਲ ਫਿਰ ਕਰੋ ਕਿਰਪਾ। ਹਜ਼ੂਰ ਨੇ ਸੋਚਿਆ, ਜਰਾ ਤੱਕੀਏ ਅੰਦਰੋਂ ਬੋਲਦਾ ਕਿ ਬਾਹਰੋਂ। ਹਜ਼ੂਰ ਕਹਿਣ ਲੱਗੇ, ਸਾਰਸਰਾਏ ਤੂੰ ਦੇਰੀ ਨਾਲ ਆਇਆ, ਜਿਹੜੀ ਦਾਤ ਸੀ ਨਾ ਉਹ ਤੇਰਾ ਨੌਕਰ ਲੈ। ਮਹਾਰਾਜ ਫਿਰ ਮੈਂ ਹਜ਼ੂਰ ਕਹਿਣ ਲੱਗੇ, ਜੇ ਤੂੰ ਵੀ ਦਾਤ ਲੈਣੀ ਹੈ ਤਾਂ ਨੌਕਰ ਦੇ ਚਰਨਾਂ ਤੇ ਟਹਿ। ਇਹ ਸੀ ਕਸੌਟੀ ਇਮਤਿਹਾਨ। ਵੇਖਣਾ ਸੀ ਵੀ ਅੰਦਰ ਨਿਮਰਤਾ ਹੀ ਲੈ ਕੇ ਹੋਵੇ ਤਾਂ ਨਹੀਂ। ਪਰ ਸਾਰਸਰਾਏ ਦਾ ਜਿਹੜਾ ਮਨ ਰੂਪੀ ਚੋਲਿਆ ਸੀ ਉਹ ਬਿਲਕੁਲ ਸੁਖੈ, ਅੰਦਰ ਸ਼ਰਧਾ ਤੇ ਪਿਆਰ ਸੀ। ਰੋ ਪਿਆ, ਹਰੀ ਪਰਿਵਾਰ ਇਹ ਤਾਂ ਮੇਰਾ ਬੱਚਾ ਹੈ, ਪਰ ਜੇ ਤੁਸੀਂ ਆਖੋ ਤਾਂ ਮੈਂ ਤੁਹਾਡੇ ਕੁੱਤਿਆਂ ਨੇ ਪੈਰ ਚ ਮਸਾ ਸਿੱਖਿਆ। ਉਹ ਦਾਸ ਬਖਸ਼ੋ ਜਿਹਦੇ ਨਾਲ ਮੇਰੇ ਮਨ ਦੀ ਭੁੱਖ ਦੂਰ ਹੋ ਜਾਏ। ਹਜ਼ੂਰ ਨੇ ਬਖਸ਼ਿਸ਼ ਕੀਤੀ, ਸਾਰਸਰਾਏ ਜ਼ਰਾ ਨੇੜੇ ਹੋਏ, ਦਾਤ ਮਿਲਣ ਲੱਗੀ ਹੈ, ਤੁਸੀਂ ਵੀ ਮਨ ਕਰਦੀ ਵੀਰੇ ਹੋ ਜਾਓ, ਬਖਸ਼ਿਸ਼ ਹੋਣ ਲੱਗੀ ਹੈ। ਹਜ਼ੂਰ ਨੇ ਸਾਰਸਰਾਏ ਦੇ ਸਿਰ ਤੇ ਢੇਰ ਭਰਿਆ ਰੱਖਿਆ, ਅਮਿਰ ਮਿੱਟੀ ਨਾਲ ਤੱਕਿਆ ਤੇ ਕਿਹਾ, ਸਾਰਸਰਾਏ ਜਪ ਸਤਨਾਮ ਕਰ ਹੁਕਮ ਮਸਤਕ ਹੱਥ ਵਿੱਚੋਂ ਮਾਰ ਕੜੀਆਂ ਬਣਾਈਆਂ ਸਹਿ ਸੁੱਖੇ ਨਾਮ ਨਾਮ ਦੀ ਦਾਤ। ਜੋ ਜੋ ਸਾਰਸਰਾਏ ਸਿਮਰਨ ਨਾਲ ਜੁੜਦਾ ਹੈ ਤਿਉਂ ਤਿਉਂ ਮਨ ਸੁਖੀ ਹੁੰਦਾ। ਸਿਮਰ ਸਿਮਰ ਸਿਮਰ ਨਾਮ ਜੀਵਾਂ, ਤਨ ਮਨ ਹੋਏ ਨਿਹਾਲਾ, ਚਰਨ ਕਮਲ ਤੇਰੇ ਧੋਏ ਧੋਏ ਜੀਵਾਂ, ਮੇਰਾ ਸਤਿਗੁਰੀ ਜੀ। ਅੱਜ ਸਾਰਸਰਾਏ ਦੀਆਂ ਝੋਲੀਆਂ ਭਰ ਦਿੱਤੀਆਂ ਮੇਰੇ ਸਤਿਗੁਰੂ ਨਾਨਕ ਨੇ, ਕਿਉਂ ਨਾ ਭਰੇ? ਅੱਜ ਖਾਸ ਪੂਰਨਮਾਸ਼ੀ ਦਾ ਦਿਨ, ਆਖੋ ਸ੍ਰੀ ਭਰੇ ਗੁਰੂ। ਸਾਰਸਰਾਏ ਦੀਆਂ ਝੋਲੀਆਂ ਭਰੀਆਂ ਗਈਆਂ, ਤੁਹਾਡੇ ਉੱਤੇ ਹੀ ਤੁਹਾਡੇ ਉੱਤੇ ਹੀ ਰਹਿਮਤ। ਸੂਰਜ ਦੀ ਕਿਰਨ ਜਿੱਥੇ ਜਾਏਗੀ ਹਨੇਰੇ ਨੂੰ ਦੂਰ ਕਰਦੀ ਜਾਏਗੀ, ਗੁਰੂ ਦੀ ਮਿਹਰ ਕਿੱਥੇ ਜਾਏਗੀ? ਝੋਲੀਆਂ ਭਰ। ਆਓ ਪਿਆਰੀ ਆਪ ਅਨੁਭਵ ਸਰਬਤ ਮਾਈ ਪਾਈ ਜੋ ਅੰਮ੍ਰਿਤ ਵੇਲੇ ਵੀ ਹੈ।

ਸਤਿਗੁਰੂ ਦੀ ਪ੍ਰਾਪਤੀ ਆਉਂਦੀ, ਫਿਰ ਸਾਰੀਆਂ ਦਾਤਾਂ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਰਹੇਗੀ, ਜਿਹਨਾਂ ਨੂੰ

ਉਸ ਮਾਲਕ ਨੂੰ ਰਿਜਾਉਣ ਵਾਸਤੇ ਜੀਵ ਆਤਮਾ ਦਾ ਪਰਮ ਆਤਮਾ ਦੇ ਨਾਲ ਕਿਸ ਤਰ੍ਹਾਂ ਮੇਲ ਹੋ ਸਕਦਾ ਹੈ, ਕਿਵੇਂ ਇਹ ਜੀਵ

ਇਸਤਰੀ ਉਸ ਮਾਲਕ ਨੂੰ ਪਾ ਜਾਏ, ਪਰਮ ਆਤਮਾ ਇਸ ਨੂੰ ਅੰਗੀਕਾਰ ਕਰ ਲਵੇ, ਅਪਣਾ ਲਵੇ, ਕਿਵੇਂ ਇਹ ਨੇੜੇ ਹੋਏ, ਕਿਵੇਂ ਉਹ ਰੀਝਦਾ ਹੈ। ਜਿਸ ਤਰ੍ਹਾਂ ਦੁਨਿਆਵੀ ਤੌਰ ਤੇ ਸੰਸਾਰਿਕ ਇਸਤਰੀ ਆਪਣੇ ਪਤੀ ਨੂੰ ਖੁਸ਼ ਕਰਨ ਵਾਸਤੇ, ਉਸਨੂੰ ਚੰਗੀ ਲੱਗਣ ਵਾਸਤੇ ਆਪਣੇ ਸਰੀਰ ਤੇ ਸ਼ਿੰਗਾਰ ਕਰਦੀ ਹੈ, ਇਸੇ ਤਰ੍ਹਾਂ ਸਤਿਗੁਰੂ ਜੀ ਨੇ ਸਾਨੂੰ ਸਮਝ ਵਿੱਚ ਆ ਜਾਏ ਉਦਾਹਰਣ ਦੇ ਕੇ ਆਖਿਆ ਹੈ ਕਿ ਜਿਸ ਤਰ੍ਹਾਂ ਦੁਨਿਆਵੀ ਤੌਰ ਤੇ ਗਹਿਣੇ ਪਾਏ ਜਾਂਦੇ ਨੇ, ਸ਼ਿੰਗਾਰ ਕੀਤੇ ਜਾਂਦੇ ਨੇ, ਇਸੇ ਤਰ੍ਹਾਂ ਇੱਕ ਉਹ ਸ਼ੋਪਤੀ ਵੀ ਹੈ ਜਿਸ ਨੂੰ ਸ਼ਿੰਗਾਰ ਕਰਕੇ ਰਿਝਾਇਆ ਜਾ ਸਕਦਾ ਹੈ, ਖੁਸ਼ ਕੀਤਾ ਜਾ ਸਕਦਾ ਹੈ। ਉਸ ਦੇ ਲਈ ਸ਼ਿੰਗਾਰ, ਗਹਿਣੇ, ਪਹਿਰਾਵਾ, ਕੀ ਕੁਝ ਧਾਰਨ ਕੀਤਾ ਜਾਏ, ਸਤਿਗੁਰੂ ਜੀ ਕਹਿੰਦੇ ਹਨ ਪਹਿਲੇ ਤੇ ਆਪਣੇ ਮਾਲਕ ਦਾ, ਆਪਣੇ ਸ਼ੋਹਰ ਦਾ, ਆਪਣੇ ਖਸਮ ਦਾ ਹੁਕਮ ਪਛਾਣੇ, ਆਪਣੀ ਮਤ ਛੱਡ ਦੇਵੇ, ਉਸ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਸਿੱਖ ਲਵੇ, ਉਸ ਦੇ ਨਿਰਮਲ ਭਾਉ ਦਾ ਚੰਦਨ ਲਾਵੇ। ਇਹ ਸ਼ਿੰਗਾਰ ਹੈ। ਫਿਰ ਗੁਣ ਕਾਮਣ, ਕਾਮਣ ਕਰੇ। ਇੱਕ ਕਾਮਣ ਦਾ ਅਰਥ ਹੈ ਗਹਿਣੇ, ਇੱਕ ਕਾਮਣ ਦਾ ਅਰਥ ਹੈ ਇਸਤਰੀ। ਗੁਣਾਂ ਦੇ ਗਹਿਣੇ ਇਹ ਜੀਵ ਰੂਪ ਇਸਤਰੀ ਧਾਰਨ ਕਰੇ, ਗੁਣ ਕਾਮਣ, ਕਾਮਣ ਕਰੇ। ਗੁਣਾਂ ਦੇ ਗਹਿਣੇ ਇਹ ਕਾਮਣੀ ਰੂਪ ਇਸਤਰੀ ਆਪਣੇ ਤਨ ਤੇ, ਆਪਣੇ ਮਨ ਤੇ ਸ਼ਿੰਗਾਰ ਕਰੇ। ਸਤਿਗੁਰੂ ਜੀ ਕਹਿੰਦੇ ਨੇ ਕਿਉਂ ਪਿਆਰੇ ਪਉ ਪਾਵੈ, ਤਾਂ ਫਿਰ ਆਪਣੇ ਪਤੀ ਪਿਆਰੇ ਨੂੰ ਇਹ ਪਾ ਲਵੇਗੀ। ਸ਼ਬਦ ਹਜ਼ਾਰੇ ਦੀ ਪੰਗਤੀ ਪੜੀ ਹੈ, ਪੈਕੀਆਂ ਦੇ ਸਲਾਈਆਂ ਕੋ ਵੀ ਸ਼ਿੰਗਾਰ ਹੈ, ਸਤਿਗੁਰੂ ਜੀ ਨੇ ਤੇ ਥਾਲ ਦੇ ਵਿੱਚ ਪਰੋਸ ਕੇ ਅਨੇਕਾਂ ਪਦਾਰਥ ਰੂਪ ਉਸ ਮਾਲਕ ਨੂੰ ਰਿਜਾਉਣ ਵਾਸਤੇ ਤਰੀਕੇ ਦੱਸ ਕੇ ਪਰੋਸ ਕੇ ਗੁਣ ਸਾਡੇ ਅੱਗੇ ਰੱਖ ਦਿੱਤੇ ਹਨ। ਜਿਹੜਾ ਸ਼ਿੰਗਾਰ, ਜਿਹੜਾ ਗਹਿਣਾ ਸਾਨੂੰ ਚੰਗਾ ਲੱਗੇ ਅਸੀਂ ਉਹ ਅਪਣਾ ਲਈਏ। ਉੱਥੇ ਕਹਿੰਦੇ ਹਨ ਆਪਣੀਆਂ ਨਜ਼ਰਾਂ ਵਿੱਚ ਆਪਣੇ ਸ਼ੋਪਤੀ ਦਾ ਨਿਰਮਲ ਭਾਉ, ਭਾਉ ਦਾ, ਉਸ ਦੇ ਡਰ ਦਾ, ਆਪਣੀਆਂ ਅੱਖਾਂ ਵਿੱਚ ਸੁਰਮਾ ਪਾ, ਤਾਂ ਕਿ ਤੇਰੀ ਨਜ਼ਰ ਹੰਕਾਰੀ ਨਾ ਹੋਵੇ, ਅਭਿਮਾਨੀ ਨਾ ਹੋਵੇ। ਜਦੋਂ ਤੂੰ ਕਿਸੇ ਵੱਲ ਵੇਖੇ ਤਾਂ ਤੇਰੀ ਨਜ਼ਰ ਵਿੱਚ ਤੇਰਾ ਹੀ ਇਕੱਲਾ ਅਹੰਕਾਰ ਨਾ ਹੋਵੇ, ਉਸਦਾ ਡਰ ਵੀ ਹੋਵੇ। ਅਗਰ ਉਸਦਾ ਡਰ ਹੋਵੇਗਾ ਤੇ ਤੇਰੀ ਨਜ਼ਰ ਕਿਸੇ ਨੂੰ ਮਾੜਾ ਨਹੀਂ ਤੱਕ ਸਕੇਗੀ। ਪੈਕੀਆਂ ਦੇ ਸਲਾਈਆਂ ਨੈਣੀ ਭਾਵ ਕਾ ਕਰ ਸ਼ਿੰਗਾਰੋ। ਭਾਵ ਹਿੰਦੀ ਵਿੱਚ ਭਾਉ ਕਹਿੰਦੇ ਨੇ, ਭਾਵ ਇੰਗਲਿਸ਼ ਵਿੱਚ ਜਿਸ ਤਰ੍ਹਾਂ ਫੀਲਿੰਗ। ਆਪਣੇ ਭਾਵ, ਭਾਵ ਦੇ ਨਾਲ ਪ੍ਰੇਮ ਦਾ ਭਾਵ ਬਣਾ ਕੇ, ਅੰਦਰ ਫੀਲਿੰਗ ਬਣਾ ਕੇ ਇਸ ਤਰ੍ਹਾਂ ਦਾ ਸ਼ਿੰਗਾਰ ਕਰ। ਸਤਿਗੁਰੂ ਜੀ ਕਹਿੰਦੇ ਪੈਕੀਆਂ ਦੇ ਸਲਾਈਆਂ ਨੈਣੀ ਭਾਵ ਕਾ ਕਰ ਸ਼ਿੰਗਾਰੋ। ਅਗਰ ਇਹ ਕਰੇ ਤਾਂ ਸੁਹਾਗਣ ਜਾਣੀਆਂ ਲਾਗੀ ਜਾਂ ਸੌਤਰੇ ਪਿਆਰੋ। ਅਗਰ ਇਹ ਕਰ ਵੀ ਲਵੇ ਤਦ ਵੀ ਪੂਰਾ ਨਹੀਂ, ਪੂਰਨਤਾ ਤਾਂ ਹੋਏਗੀ ਅਗਰ ਉਹ ਵੀ ਪ੍ਰਵਾਨ ਕਰ ਲਵੇ।
ਤਾਂ ਸੁਹਾਗਣ ਜਾਣੀ। ਅਗਰ ਤੂੰ ਕੱਲੀ ਸ਼ਿੰਗਾਰ ਕਰੀ ਬੈਠੀ ਰਵੇ, ਸ਼ਿੰਗਾਰ ਕਰਕੇ ਹੀ ਹੰਕਾਰ ਵਿੱਚ ਪੈ ਜਾਵੇ ਕਿ ਮੈਂ ਬੜੀ ਸੋਹਣੀ, ਫਿਰ ਵੀ ਨਹੀਂ ਤਾਂ ਸੁਹਾਗਣ ਹੈ। ਅਗਰ ਉਹ ਜਾਂ ਸੋ ਤਰੇ ਪਿਆਰ, ਉਹ ਤੈਨੂੰ ਅਪਣਾ ਲਵੇ, ਤੇਰੇ ਨਾਲ ਪਿਆਰ ਪਾ ਲਵੇ। ਇੱਥੇ ਵੀ ਸਤਿਗੁਰੂ ਜੀ ਕਹਿੰਦੇ ਨੇ

نشانی کی ہے، نقلی بھی بڑے نشانی کی، سادھو کی،

ਨਾਲੇ ਗਾਵਣ ਤੁਧ ਨੂੰ ਸਿੱਧ ਸਮਾਧੀ ਅੰਦਰ ਗਾਵਣ ਤੁਧ ਨੂੰ ਸਾਧ ਵਿਚਾਰੇ ਗਾਵਣ ਤੁਧ ਨੂੰ ਜਤੀ ਸਤੀ ਸੰਤੋਖੀ ਗਾਵਣ ਤੁਧ ਨੂੰ ਵੀਰ ਕਰਾਰੇ ਗਾਵਣ ਤੁਧ ਨੂੰ ਪੰਡਿਤ

ਤੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਤ ਹਰਿਆ। ਰਹਾਉ ਜਨਨ ਪਿਤਾ ਲੋਕ ਸੁਤ ਬਣਤਾ, ਕੋਈ ਨਾ ਕਿਸੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭੋ ਕਰਿਆ। ਊਡੇ ਊਡ ਆਵੈ ਸੈ ਕੋਸਾਂ, ਤਿਸ ਪਾਛੈ ਬਛਰੇ ਸ਼ਰਿਆ, ਤਿਨ ਕਵਨ ਖਿਲਾਵੈ ਕਵਨ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਸ ਅਠ ਸਿਧਾਨ, ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ

ਕਰਤਾ ਸਚਿਆਰ ਮੈਡਾ ਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਦਿਹਾਇਆ ਜਿਸਨੂੰ ਕਿਰਪਾ ਕਰੇ ਤਿੰਨਾ ਅੰਮ੍ਰਿਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ।

ਹਰ ਗੁਣ ਸਦੀ ਆਖ ਵਖਾਣੇ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜ ਇਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖੇ ਜਾਣੇ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ।

ਨੂੰ ਪਜਾਇਓ ਆਦ ਅੰਤ ਏਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸ਼ਕਲ ਪ੍ਰਜਾ ਜੀ ਨੇ ਆਪ ਸੰਵਾਰੀ ਸ਼ਿਵਕਨ ਕੋ ਸ਼ਿਵ ਗੁਣ ਸੁਖ ਦਿਓ ਸ਼ਤਰਨ ਕੋ ਪਲਮੋ ਵਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚਿਉਂਟੀ ਤੇ ਕੁੰਚਰ ਅਸਤੂਲਾ ਚਿੰਤੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੇ ਘਟ ਘਟ ਕੇ ਪਟ ਪਟ ਕੀ ਜਾਣੇ ਜਬ ਉਦ ਕਰ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇ ਅਪਾਰਾ ਜਬ ਆ ਕਰਤ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਦਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰਾਲਮ ਨਿਰੰਕਾਰ ਨਿਰਵਿਕਾਰ ਨਿਰਲੰਭ ਆਦ ਅਨਿਲ ਅਨਾਦ ਅਸੰਭ ਤਾਕਾ ਮੂਲ ਉਚਾਰਤ ਭੇਦਾ ਜਾਂ ਕੋ ਭੇਵ ਨਾ ਪਾਵਤ ਬੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾ ਮੂਲ ਕਿਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿੰਨਤ ਨੇ ਭਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਈ ਰੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤ ਪੁਜ ਖਾਨ ਬਹੋਰ ਰਚ ਦੀਨੀ ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿਮਟ ਪਿਓ ਸ਼ੰਕਰ ਕੈਠਾ ਸਗਰੀ ਸਿਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸੀ ਅੰਭਵ ਆਵਰ ਇੱਛਾ ਮੇਰੀ ਤੁਮ ਕਰੋ ਸਿੱਖ ਉਬਾਰਾ ਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸ਼ਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਹਵੇ ਮਰੇ ਪੁਰਖ ਜੀਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋਈ ਇੱਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨੀ ਆਏ ਹੈ ਰੱਛਾ ਹੋਏ ਤੈ ਸਭ ਕਾਲਾ ਦੁਸ਼ਟ ਅਰਿਸ ਤਰੇ ਤਤਕਾਲਾ ਕਿਰਪਾ ਦਿੱਤ ਤਨ ਜਾਏ ਨਿਹਰ ਹੋ ਤਾਂ ਕੈ ਤਾਪ ਤਨਕ ਮੋ ਹਰ ਹੋ ਰਿੱਧ ਸਿੱਧ ਘਰਮੋ ਸਭ ਹੋਈ ਦੁਸ਼ਟ ਸ਼ਾਹ ਸਵੈ ਸਕੈ ਨਾ ਕੋਈ ਏਕ ਬਾਰ ਜਿਨ ਤੁਮੇ ਸੰਭਾਰਾ ਕਾਲ ਫਾਸਤੇ ਤਾਏ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ

ਕਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਤ ਦੇਵੇ ਸੋ ਪਾਵੇ ਸਦਾ ਸ਼ਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਿੱਤੋਂ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਚ ਦੂਤ ਤੁਦ ਵਸਤ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਬਾਜੇ ਅਣਦ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਥੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਆਵਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹਿਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਿਓ ਜਿਸਕਾ ਸਭ ਅਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ।

ਜਿੱਥੇ ਕੋਈ ਨਾ ਏ ਉੱਥੇ ਤੇਰੀ ਰੱਖ ਅਗਨੀ ਉਧਰ ਮਾਏ ਸੁਣ ਕੇ ਜਮ ਕੇ ਦੂਤ ਨਾ ਤੇਰੇ ਛੱਡ ਜਾਏ ਭਵਜਲ ਬਿਖਮ ਅਸ਼ਗਾ ਗੁਰਸ਼ਬਦੀ ਪਾਰ ਪਾਏ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸਹੀ ਖਾਏ ਕਲ ਮੈਂ ਇਹੋ ਪੁਨ ਗੁਣ ਗੋਬਿੰਦ ਗਾਏ ਸਭ ਸਹਿਨੋ ਕਿਰਪਾਲ ਸਮਾਲੇ ਸਾਏ ਸਾਏ ਬਿਰਥਾ ਕੋਈ ਨਾ ਜਾਏ ਜੇ ਵਾ ਆਵੈ ਤੁਦ ਆਏ ਸਲੋਕ ਮਹਿਲਾ ਪੰਜਵਾਂ ਅੰਤਰ ਗੁਰ ਆਰਾਧਨਾ ਜੇ ਵਾ ਜਪ ਗੁਰਨਾਉ ਨੇਤਰੀ ਸਤਿਗੁਰ ਪੇਖਨਾ ਸਰਵਣੀ ਸੁਣਨਾ ਗੁਰਨਾਉ ਸਤਿਗੁਰ ਛੇਤੀ ਰਤਿਆਂ ਗਹਿ ਪਾਈਏ ਥਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ ਜਗ ਮੈਂ ਉੱਤਮ ਕਾਢੀਏ ਵਿਵਲੇ ਕੇ ਕੇ ਮਹਿਲਾ ਪੰਜਵਾਂ ਰੱਖੇ ਰੱਖਣ ਹਾਰਿਆ ਪੁਬਾਰੀਅਨ ਗੁਰ ਕੀ ਪੈਰੀ ਪਾਏ ਕਾਜ ਸਵਾਰੀਅਨ ਹੋਆ ਆਪ ਦਿਆਲ ਮਨੋਣਾ ਵਿਸਾਰੀਅਨ ਸਾਧ ਜਨਾ ਕੇ ਸੰਗ ਭਵ ਜਲ ਤਾਰੀਅਨ ਸਾਕਤ ਨਿੰਦਕ ਦੁਸ਼ਟ ਖਿਨ ਮਾਏ ਵਿਦਾ

0: ਨਾਮ ਜਪਣਾ ਕੀ ਹੈ, ਉਸ ਆਪਣੇ ਪਿਆਰੇ ਨੂੰ ਆਵਾਜ਼ਾਂ ਮਾਰਨੀਆਂ ਹਨ। ਸਭ ਨਾਲੋਂ ਪਹਿਲਾਂ ਆਵਾਜ਼ਾਂ ਮਾਰਨੀਆਂ ਹਨ। ਇਹ ਨਹੀਂ ਪਹਿਲੇ ਦਿਨ ਕਿਸੇ ਦੀ ਸਮਾਧੀ ਲੱਗ ਜਾਏਗੀ ਜਾਂ ਪਹਿਲੇ ਦਿਨ ਬਹੁਤ ਮਨ ਟਿਕ ਜਾਵੇਗਾ। ਕਬੀਰ ਜੀ ਕਹਿੰਦੇ ਹਨ ਕੇਸੋ ਕੇਸੋ ਕੂਕੀ ਹੈ, ਕਹਿੰਦੇ ਕੇਸੋ ਕੇਸੋ ਕਰਕੇ ਕੂਕਾ ਮਾਰੋ, ਉੱਚੀ ਉੱਚੀ ਬੋਲੋ। ਕੇਸੋ ਕੇਸੋ ਕੂਕੀ ਹੈ ਨਾ ਸੋਈ ਹੈ ਆਸਾਰ, ਰਾਤ ਦਿਵਸ ਕੇ ਕੂਕ ਨੇ ਕਬੂ ਕਾ ਸੁਣਿਆ ਪੁਕਾਰ। ਜੇ ਦਿਨ ਰਾਤ ਕੂਕਦੇ ਰਹੋਗੇ ਕਦੇ ਤਾਂ ਉਹ ਪੁਕਾਰ ਸੁਣੇਗਾ ਹੀ, ਜੇ ਉਸਨੂੰ ਵਾਰ ਵਾਰ, ਕਿਉਂਕਿ ਉਹ ਅੰਤਰਜਾਮੀ ਹੈ, ਸਭ ਕੁਝ ਜਾਣਦਾ ਹੈ, ਉਹ ਸਭ ਕੁਝ ਜਾਣਦਾ ਹੈ, ਸਭ ਕੁਝ ਸੁਣਦਾ ਹੈ। ਇਸ ਕਰਕੇ ਕਬੀਰ ਜੀ ਕਹਿੰਦੇ ਹਨ ਕਦੇ ਤਾਂ ਪੁਕਾਰ ਸੁਣੇਗਾ, ਇਸ ਕਰਕੇ ਵਾਰ ਵਾਰ ਕੂਕਦੇ ਰਹੋ, ਵਾਰ ਵਾਰ ਬੋਲਦੇ ਰਹੋ, ਵਾਰ ਵਾਰ ਉਸਦੇ ਨਾਮ ਦਾ ਰਟਨ ਕਰਦੇ ਰਹੋ, ਜ਼ਬਾਨ ਦੇ ਨਾਲ ਰਟਨ ਕਰਦੇ ਰਹੋ। ਸੋ ਕਿਸੇ ਵਹਿਮ ਵਿੱਚ ਪੈਣ ਦੀ ਲੋੜ ਨਹੀਂ ਹੈ ਕਿ ਮੈਂ ਇਹ ਤਰੀਕਾ ਨਹੀਂ ਅਪਣਾਇਆ, ਮੈਂ ਯੁਗਤੀ ਨਹੀਂ ਅਪਣਾਈ, ਸ਼ਾਇਦ ਮੈਨੂੰ ਬਹੁਤ ਸਾਰੇ ਲੋਕ ਕਈ ਤਰ੍ਹਾਂ ਦੇ ਵਹਿਮਾਂ ਭਰਮਾਂ ਵਿੱਚ ਪਾ ਦਿੰਦੇ ਹਨ। ਨਾਮ ਜਪਣ ਵਾਲੇ ਨੂੰ ਕਿਸੇ ਵਹਿਮ ਵਿੱਚ ਪੈਣ ਦੀ ਲੋੜ ਨਹੀਂ ਹੈ। ਭਗਤ ਅੰਨਾ ਜੀ ਵਰਗੇ, ਭਗਤ ਕਬੀਰ ਜੀ ਵਰਗੇ ਕਿਆ ਯੁਗਤੀ ਅਪਣਾਈ ਹੈ, ਇਹਨਾਂ ਨੇ ਪ੍ਰੇਮ ਦੀ ਯੁਗਤੀ ਅਪਣਾਈ। ਗੁਰੂ ਦਸਵੇਂ ਪਾਤਸ਼ਾਹ ਕਹਿੰਦੇ ਨੇ ਸਾਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਰ। ਜਿਨ੍ਹਾਂ ਨੇ ਉਸ ਨਾਲ ਪਿਆਰ ਕੀਤਾ, ਪਿਆਰ ਕਿਵੇਂ ਕਰਨਾ, ਨਾਮ ਜਪਣਾ, ਉਸ ਨਾਲ ਪਿਆਰ ਕਰਨਾ, ਉਸਦੇ ਨਾਮ ਦਾ ਰਟਨ ਕਰਨਾ, ਉਸਦੇ ਨਾਮ ਦੀਆਂ ਕੂਕਾਂ ਮਾਰਨੀਆਂ, ਉਸਦੇ ਨਾਮ ਨੂੰ ਧਿਆਉਣਾ, ਜਪਣਾ, ਜ਼ਬਾਨ ਦੇ ਨਾਲ ਵਾਰ ਵਾਰ ਜਪਣਾ, ਇਹ ਉਸ ਨਾਲ ਪਿਆਰ ਕਰਨ ਦਾ ਇੱਕ ਢੰਗ ਹੈ, ਪ੍ਰੇਮ ਕਰਨ ਦਾ ਇੱਕ ਤਰੀਕਾ ਹੈ। ਫਿਰ ਹੌਲੀ ਹੌਲੀ ਇਹ ਪ੍ਰੇਮ ਵੱਧਦਾ ਵੱਧਦਾ ਵੱਧਦਾ ਵੱਧਦਾ ਪ੍ਰੇਮ ਸਰੂਪ ਹੋ ਜਾਏਗਾ, ਕਿਉਂਕਿ ਵਾਹਿਗੁਰੂ ਖੁਦ ਪ੍ਰੇਮ ਸਰੂਪ ਹੈ। ਜਿੱਤਰ ਤੱਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ, ਅਨੁਰਾਗ ਪ੍ਰੇਮ ਸਰੂਪ ਹੋ ਕਰਕੇ ਵਾਹਿਗੁਰੂ ਸ੍ਰਿਸ਼ਟੀ ਦੇ ਵਿੱਚ ਪਸਰਿਆ ਹੋਇਆ ਹੈ, ਵਿਆਪਕ ਹੈ। ਇਸ ਕਰਕੇ ਕਹਿੰਦੇ ਪਰਮਾਤਮਾ ਦੇ ਇਹ ਨਹੀਂ ਕਿ ਪਰਮਾਤਮਾ ਜਪਣ ਦੇ ਕੋਈ ਢੰਗ ਤਰੀਕੇ ਜਾਂ ਹੋਰ ਅਵਸਥਾਵਾਂ, ਅਨੇਕਾਂ ਅਵਸਥਾਵਾਂ ਹਨ। ਇਹ ਆਪਣਾ ਪਹਿਲਾ ਪ੍ਰੋਗਰਾਮ ਹੈ ਜੋ ਨਰੋਲ ਸਿਮਰਨ ਦਾ, ਸਤਸੰਗ ਤਾਂ ਕਰਦੇ ਰਹਿੰਦੇ ਹੋ, ਸੋ ਨਰੋਲ ਸਿਮਰਨ, ਜਿਸ ਵਿੱਚ ਨਰੋਲ ਸਿਮਰਨ ਸਾਧਨਾ ਦੀ ਵਿਚਾਰ, ਨਰੋਲ ਸਿਮਰਨ ਕਰਨਾ, ਇਹ ਆਪਣਾ ਪਹਿਲਾ ਇਸ ਤਰ੍ਹਾਂ ਦਾ ਪ੍ਰੋਗਰਾਮ ਆਪਾਂ ਨੇ ਰੱਖਿਆ ਸੀ। ਅਤੇ ਸਿਮਰਨ ਦੀਆਂ ਅਵਸਥਾਵਾਂ ਦਾ ਜਿਵੇਂ ਨਾਮੀ ਦਾ ਅੰਤ ਨਹੀਂ, ਇਸੇ ਤਰ੍ਹਾਂ ਨਾਮ ਦਾ ਵੀ ਅੰਤ ਨਹੀਂ, ਅਵਸਥਾਵਾਂ ਦਾ ਵੀ ਅੰਤ ਨਹੀਂ ਹੈ। ਕਿਤਨੀਆਂ ਅਵਸਥਾਵਾਂ ਹਨ, ਪਿਆਰ ਦਾ ਕੋਈ ਅੰਤ ਨਹੀਂ ਹੈ, ਪਰਮਾਤਮਾ ਦਾ ਅੰਤ ਨਹੀਂ, ਪਰਮਾਤਮਾ ਦੇ ਪਿਆਰਿਆਂ ਦਾ ਵੀ ਕੋਈ ਅੰਤ ਨਹੀਂ ਆਉਂਦਾ, ਉਸਦੀ ਸਮਾਧੀ ਦਾ ਕੋਈ ਅੰਤ ਨਹੀਂ ਹੈ। ਸੋ ਵਾਹਿਗੁਰੂ ਨਾਲ, ਵਾਹਿਗੁਰੂ ਪਰਮੇਸ਼ਰ ਦਾ ਇਹ ਨਾਮ ਜਪਣ, ਨਾਮ ਜਪਣ ਦੀਆਂ ਅਨੇਕਾਂ ਯੁਗਤੀਆਂ, ਤਰੀਕੇ, ਅਵਸਥਾਵਾਂ ਹਨ। ਪਰ ਇੱਕ ਦਿਨ ਦੇ ਵਿੱਚ ਆਪਾਂ ਇਸ ਗੱਲ ਨੂੰ ਕਹਿ ਵੀ ਦਈਏ, ਇਸ ਤੋਂ ਬਾਅਦ ਵੱਖਰੀ ਬਾਣੀ, ਚਾਰ ਬਾਣੀਆਂ ਮੰਨੀਆਂ, ਬਾਣੀ ਨਾਮ ਹੈ ਬੋਲਣ ਦਾ, ਦੂਸਰੀ ਮੱਧਮਾ, ਪਹਿਲਾਂ ਤਾਂ ਉੱਚੀ ਉੱਚੀ, ਫਿਰ ਬੁੱਲਾਂ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਸ ਤਰ੍ਹਾਂ, ਯਾਨੀ ਆਪਣੀ ਆਵਾਜ਼ ਬਸ ਜ਼ਿਆਦਾ ਦੂਰ ਤੱਕ ਨਾ ਜਾਵੇ, ਮੱਧਮਾ ਕੰਠ ਦੇ ਵਿੱਚ ਜਾਂ ਕਹਿ ਲਈਏ ਪਸੰਤੀ ਅਤੇ ਪਰਾ, ਇਹ ਚਾਰ ਬਾਣੀਆਂ ਮੰਨੀਆਂ ਗਈਆਂ ਹਨ। ਸੰਤੀ ਹਿਰਦੇ ਦੇ ਵਿੱਚ, ਪਰਾ ਬਾਣੀ ਨਾਭੀ ਦੇ ਵਿੱਚ, ਅਤੇ ਇਹ ਚਾਰ ਬਾਣੀਆਂ ਜਿਹੜੀਆਂ ਹਨ ਮੰਨੀਆਂ ਗਈਆਂ ਹਨ। ਕੋਈ ਪਰਮਾਤਮਾ ਦਾ ਨਾਮ ਜਪਦਾ ਵੈਖਰੀ ਤੋਂ ਹੀ ਸ਼ੁਰੂ ਹੁੰਦਾ, ਫਿਰ ਮੱਧਮਾ ਚਲਿਆ ਜਾਂਦਾ, ਫਿਰ ਪਸੰਤੀ ਵਿੱਚ, ਫਿਰ ਪਰਾ ਬਾਣੀ ਦੇ ਵਿੱਚ, ਭਾਵ ਸਰੂਪ ਦੇ ਵਿੱਚ, ਫੁਰਨੇ ਦੇ ਵਿੱਚ, ਨਾਭੀ ਤੋਂ ਫੁਰਨਿਆਂ, ਜੋ ਆਪਣਾ ਇੱਕ ਤ੍ਰਿਕੁਟੀ ਜਾਂ ਨਾਭੀ, ਜੋ ਇੱਕ ਵਿਚਾਰਾਂ ਦਾ ਕੇਂਦਰ ਹੈ, ਜਿੱਥੋਂ ਵਿਚਾਰ ਉਤਪੰਨ ਹੁੰਦੇ ਹਨ, ਜਿੱਥੋਂ ਬਾਣੀ ਉਤਪੰਨ ਹੁੰਦੀ ਹੈ, ਕਿਉਂਕਿ ਜ਼ਬਾਨ ਦੇ ਵਿੱਚ ਤਾਂ ਉਹ ਇੱਕ ਅਸੂਸ ਰੂਪ ਧਾਰਨ ਕਰ ਲੈਂਦੀ ਹੈ, ਪਹਿਲਾਂ ਇੱਕ ਵਿਚਾਰ ਉੱਠਦਾ, ਖਿਆਲ ਉੱਠਦਾ ਹੈ, ਵਿਚਾਰਾਂ ਦਾ ਕੇਂਦਰ ਜੋ ਨਾਭੀ ਸਥਾਨ, ਇਹ ਧਿਆਨ ਜੋ ਹੈ ਸਾਡੇ ਸਰੀਰ ਦੇ ਵਿੱਚ, ਧਿਆਨ ਦੇ ਇਹ ਕੇਂਦਰ ਹਨ, ਧਿਆਨ ਟਿਕਾਉਣ ਦੇ ਤ੍ਰਿਕੁਟੀ ਜੋ ਨੱਕ ਦੀ ਜੜ, ਦੋਵੇਂ ਭਰਵੱਟਿਆਂ ਦੇ ਵਿਚਾਲੇ ਜੋ ਜਗ੍ਹਾ ਹੈ, ਇਸ ਨੂੰ ਤ੍ਰਿਕੁਟੀ ਕਹਿੰਦੇ ਹਨ, ਅਤੇ ਆਗਿਆ ਚੱਕਰ ਇਸ ਨੂੰ ਕਹਿੰਦੇ ਹਨ। ਛੇ ਚੱਕਰ ਸਾਡੇ ਸਰੀਰ ਦੇ, ਸੂਖਮ ਸਰੀਰ ਦੇ ਵਿੱਚ ਹਨ, ਅਤੇ ਜੋ ਆਗਿਆ ਚੱਕਰ ਹੈ ਜਾਂ ਫਿਰ ਨਾਭੀ ਦੇ ਵਿੱਚ, ਸੋ ਇਹ ਛੇ ਚੱਕਰ, ਮਣੀਪੁਰ ਚੱਕਰ, ਸਵਸਥਾਨ ਚੱਕਰ, ਸੰਸਾਰ 6 ਚੱਕਰੇ ਮੰਨੇ ਗਏ ਹਨ, ਪਰੰਤੂ ਜੇ ਆਪਾਂ ਨੂੰ ਇਹਨਾਂ ਦੇ ਕੋਈ ਜ਼ਰੂਰੀ ਨਹੀਂ ਹੈ, ਨਾ ਹੀ ਆਉਦ ਆਉਣੇ ਚਾਹੀਦੇ, ਆਪਾਂ ਨੂੰ ਗਿਆਨ ਹੋਣਾ ਚਾਹੀਦਾ ਹੈ? ਨਹੀਂ, ਜੇ ਸਿਮਰਨ ਕਰਾਂਗੇ ਆਪਣੇ ਆਪ ਹੀ ਉਹ ਅਵਸਥਾਵਾਂ ਤੈਅ ਹੁੰਦੀਆਂ ਜਾਣਗੀਆਂ। ਗਿਆਨ ਜੋ ਹੈ ਸਿਰਫ ਪੜ੍ਹਨ ਸੁਣਨ ਦੇ ਨਾਲ ਨਹੀਂ, ਇਹ ਕਰਨ ਦੇ ਨਾਲ ਪ੍ਰਾਪਤ ਹੁੰਦਾ। ਗਿਆਨ ਨਾ ਗੱਲੀ ਢੂੰਡੀਏ ਕਥਨਾ ਕਰੜਾ ਸਾਰ। ਸੋ ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਨਾਭੀ ਸਥਾਨ ਜੋ ਸਾਡਾ ਹਿਰਦਾ ਹੈ, ਜਿੱਥੇ ਧੁਨੀ ਜਿਸ ਨੂੰ ਕਹਿੰਦੇ ਹਨ, ਇਸ ਨੂੰ ਨਾਭੀ ਕਹਿੰਦੇ ਹਨ। ਇਸ ਤੋਂ 4 ਉਂਗਲ 6 ਉਂਗਲ ਉੱਚੇ ਹਿਰਦਾ ਸਥਾਨ, ਕੰਠ ਜੋ ਆਪਾਂ ਗਲਾ ਹੈ, ਮੁੱਖ ਜੋ ਜ਼ੁਬਾਨ ਹੈ, ਤੇ ਆਗਿਆ ਚੱਕਰ ਜੋ ਆਪਣਾ ਤ੍ਰਿਕੁਟੀ ਜੋ ਹੈ, ਤਿੰਨ ਜਿੱਥੇ ਈੜਾ ਪਿੰਗਲਾ ਤੇ ਸੁਖਮਨਾ, ਤਿੰਨ ਨਾੜੀਆਂ ਮਿਲਦੀਆਂ ਹਨ। ਅਨੇਕਾਂ ਨਾੜੀਆਂ ਨੇ ਆਪਣੇ ਸਰੀਰ ਦੇ ਵਿੱਚ, ਤੇ ਇੱਕ ਇਹ ਸੁਖਮਨਾ ਨਾੜੀ ਜੋ ਹੈ, ਈੜਾ ਤੇ ਪਿੰਗਲਾ ਦੋ ਆਪਣੇ ਸਵਾਸ ਚੱਲਦੇ ਹਨ, ਈੜਾ ਤੇ ਪਿੰਗਲਾ ਇਸ ਨੂੰ ਕਹਿੰਦੇ ਹਨ। ਦੋ ਸੁਰਾਂ ਚੰਦਰਮਾ ਤੇ ਸੁਰ, ਇੱਕ ਤੇ ਸੂਰਜ ਦੀ ਸੁਰ ਮੰਨੀ ਗਈ ਹੈ। ਬੜੀਆਂ ਬੁੱਝੀਆਂ ਗੱਲਾਂ ਹਨ। ਜੇ ਆਪਾਂ ਅਵਸਥਾਵਾਂ ਅਨੇਕਾਂ ਹਨ, ਇਹ ਨਹੀਂ ਕੋਈ ਇੱਕ ਦਿਨ ਦੇ ਵਿੱਚ ਕੋਈ ਪਹੁੰਚ ਜਾਏਗਾ, ਕਿਸੇ ਨੂੰ ਵਿਵਸਥਾ ਪ੍ਰਾਪਤ ਹੋ ਜਾਏਗੀ। ਇੱਕ ਅਵਸਥਾ ਤੋਂ ਦੂਸਰੀ ਅਵਸਥਾ ਦੇ ਵਿੱਚ ਜਾਣ ਦੇ ਲਈ ਸਾਲਾਂ ਦੇ ਸਾਲ ਲੱਗ ਸਕਦੇ ਹਨ। ਸਾਲਾਂ ਦੇ ਸਾਲ ਆਪਾਂ ਉਸ ਨੂੰ ਕਹਿਣ ਦੇ ਵਿੱਚ ਤਾਂ ਆਪਾਂ ਭਾਵੇਂ ਜ਼ਬਾਨ ਤੋਂ ਲੈ ਕੇ ਦਸਵੇਂ ਦੁਆਰ ਦੀ ਅਵਸਥਾ ਤੱਕ ਆਪਾਂ ਕਥਨ ਕਰ ਸਕਦੇ ਹਾਂ, ਬੋਲ ਸਕਦੇ ਹਾਂ, ਵਿਚਾਰ ਕਰ ਸਕਦੇ ਹਾਂ, ਪਰੰਤੂ ਰਸਨਾ ਤੋਂ ਲੈ ਕਰਕੇ ਜ਼ਬਾਨ ਤੋਂ ਸਿਮਰਨ ਸ਼ੁਰੂ ਹੋ ਕੇ ਰੋਮ ਰੋਮ ਦੇ ਵਿੱਚ ਸਿਮਰਨ ਹੋਣਾ, ਦਸਮ ਦੁਆਰ ਦੀ ਅਵਸਥਾ ਤੱਕ, ਇਸ ਵਾਸਤੇ ਜੇ ਇਹ ਪੂਰੀ ਜ਼ਿੰਦਗੀ ਦੇ ਵਿੱਚ ਵੀ ਸਾਡਾ ਸਫ਼ਰ ਹੋ ਜਾਵੇ ਨਾ ਪੂਰਾ, ਸਾਡਾ ਜਨਮ ਸਫਲਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸੋ ਇੱਕ ਇੱਕ ਅਵਸਥਾ ਨੂੰ ਪਕਾਉਣ ਵਾਸਤੇ, ਕਿਉਂਕਿ ਅਸੀਂ ਚਾਹੁੰਦੇ ਹਾਂ ਜਲਦੀ ਤੋਂ ਜਲਦੀ ਸਾਡੀ ਸਮਾਧੀ ਲੱਗ ਜਾਵੇ, ਸਾਡੇ ਵਿੱਚ ਕੋਈ ਸ਼ਕਤੀ ਆ ਜਾਵੇ, ਸਾਨੂੰ ਕੋਈ ਪ੍ਰਕਾਸ਼ ਮਿਲ ਜਾਵੇ, ਸਾਨੂੰ ਕੋਈ ਇਸ ਤਰ੍ਹਾਂ ਦਾ ਹੋ ਜਾਵੇ, ਸਾਡੇ ਨਾਲ ਕੋਈ ਘਟਨਾ ਵਾਪਰ ਜਾਵੇ, ਅਸੀਂ ਇਸ ਤਰ੍ਹਾਂ। ਸੋ ਇਹ ਮਾਰਗ ਹੈ ਪਿਆਰ ਦਾ, ਸਹਿਜ ਮਾਰਗ, ਸਹਿਜ ਮਾਰਗ ਜਿਸ ਦੇ ਵਿੱਚ ਕਾਲੀ ਨਹੀਂ ਪੁੱਗਦੀ। ਕਾਲਾ ਬੰਦਾ ਇਸ ਕੰਮ ਨੂੰ ਨਹੀਂ ਕਰ ਸਕਦਾ, ਤੇ ਨਾ ਹੀ ਆਲਸੀ ਕਰ ਸਕਦਾ ਹੈ। ਜਿਹੜਾ ਆਲਸੀ ਧਾਰਨ ਕਰ ਗਿਆ ਬਿਲਕੁਲ ਹੀ, ਵੀ ਇਹ ਆਪਣੇ ਕੰਮ ਦਾ ਹੀ ਨਹੀਂ, ਆਪਾਂ ਕਰ ਹੀ ਨਹੀਂ ਸਕਦੇ, ਪਹੁੰਚ ਨਹੀਂ ਸਕਦੇ, ਨਹੀਂ ਇਹ ਨਹੀਂ ਕਰ ਸਕਦੇ, ਉਹ ਨਹੀਂ ਕੁਛ ਵੀ ਕਰ ਸਕਦਾ, ਜਿਹੜਾ ਵਾਲਾ ਕਾਲਾ ਵੀ ਛੇਤੀ ਫਲ ਮਿਲੇ, ਛੇਤੀ ਫਲ ਮਿਲੇ, ਛੇਤੀ ਮੈਨੂੰ ਪਰਮਾਤਮਾ ਮਿਲ ਜਾਵੇ, ਖਾਹਿਸ਼ ਤਾਂ ਹੋਣੀ ਚਾਹੀਦੀ ਹੈ ਛੇਤੀ ਮਿਲਣ ਦੀ, ਪਰੰਤੂ ਇਹ ਨਹੀਂ, ਅਸੀਂ ਪਰਮਾਤਮਾ ਨੂੰ ਮਜਬੂਰ ਨਹੀਂ ਕਰ ਸਕਦੇ, ਤੇ ਆਪਣੇ ਮਨ ਦੀ ਸਫਾਈ ਹੋਣ ਵਾਸਤੇ ਵੀ ਟਾਈਮ ਲੱਗਦਾ ਹੈ, ਤੇ ਪਰਮਾਤਮਾ ਭਗਤੀ ਤੋਂ ਖੁਸ਼ ਹੁੰਦਾ ਹੈ। ਉਸ ਨੂੰ ਖੁਸ਼ ਕਰਨ ਵਾਸਤੇ, ਭਾਈ ਇੱਕ ਬੰਦੇ ਨੂੰ ਖੁਸ਼ ਕਰਨ ਵਾਸਤੇ ਕਿੰਨਾ ਕੁਛ ਕਰਨਾ ਅਸੀਂ ਕਰਦੇ ਹਾਂ, ਕਿਸੇ ਬੰਦੇ ਨੂੰ ਖੁਸ਼ ਕਰਨਾ ਹੋਵੇ, ਪਰਮਾਤਮਾ ਜੋ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ, ਦੇਖੋ ਉਸਨੇ ਕਿਤਨੀ ਸ੍ਰਿਸ਼ਟੀ ਸਾਜੀ ਹੈ, ਕਿਤਨੇ ਜੀਵ ਸਾਜੇ, ਕਿਤਨੀ ਅਦਭੁਤ ਰਚਨਾ ਰਚੀ ਹੈ, ਕੋਈ ਮਾੜੀ ਮੋਟੀ ਚੀਜ਼ ਛੋੜੋ ਹੈ ਪਰਮਾਤਮਾ ਨੂੰ ਮਿਲਣਾ, ਪਰਮਾਤਮਾ ਦਾ ਦਰਸ਼ਨ ਪਾਉਣਾ ਹੈ, ਭਾਵੇਂ ਉਹ ਦੂਰ ਨਹੀਂ ਹੈ, ਸਾਡੇ ਅੰਦਰ ਹੀ ਹੈ। ਗੁਰੂ ਜੀ ਕਹਿੰਦੇ ਹਨ ਸਾਡੀ ਆਤਮਾ ਇੱਕ ਉਸ ਦਾ ਹੀ ਅੰਸ਼ ਹੈ, ਪਰੰਤੂ ਉਹ ਵੱਡਿਆਂ ਤੋਂ ਵੀ ਵੱਡਾ ਹੈ। ਵੱਡੇ ਮੇਰੇ ਸਾਹਿਬਾ ਗਹਿਰੰਗੀ ਵੀਰਾ, ਗੁਣੀ ਗੀ ਹੀਰਾ, ਕੋਈ ਨਾ ਜਾਣਾ ਤੇਰਾ ਕੀਤਾ ਕੇਵਲ ਚੀਰਾ, ਵੱਡੀ ਨੂੰ ਵੱਡਾ ਅਪਾਰ ਤੇਰਾ ਮਰਤਬਾ। ਸੋ ਇਸ ਵਾਸਤੇ ਸਾਨੂੰ ਜਿੱਥੇ 5 ਮਿੰਟ ਦੀ ਤੁਸੀਂ ਸੁਣਿਆ ਨਾ, 5 ਮਿੰਟ ਦੀ ਕਿਤਨਾ ਫਲ ਹੈ, ਉੱਥੇ ਉਸ ਵਾਸਤੇ ਕਠਿਨ ਘਾਲਣਾ ਕਮਾਈ ਵੀ ਕਰਨ ਦੀ ਜ਼ਰੂਰਤ ਹੈ। ਆਪਾਂ ਪੜ੍ਹਦੇ ਹਾਂ ਹਰੋ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਮਸਕਤ ਨਾਮ ਹੈ ਘਾਲਣਾ ਕਾਲਣੀ, ਸਖਤ ਘਾਲਣਾ ਕਾਲਣੀ। ਨਾਮ ਜਪ ਕਿਵੇਂ ਜਪਿਆ ਜਾਂਦਾ ਹੈ, ਇਹ ਨਹੀਂ ਪਹਿਲੇ ਦਿਨ ਕੋਈ ਚੌਂਕੜਾ ਮਾਰ ਕੇ ਬੈਠ ਜਾਵੇਗਾ ਉਹਦਾ ਮਨ ਟਿਕ ਜਾਵੇਗਾ, ਉਸਦੀ ਸਮਾਧੀ ਲੱਗ ਜਾਵੇਗੀ, ਐਸਾ ਨਹੀਂ ਹੁੰਦਾ। ਜਾਪ ਕਰਨਾ ਪਵੇਗਾ, ਰਸਨਾ ਦੇ ਨਾਲ ਸਿਮਰਨ ਕਰਨਾ ਪਵੇਗਾ ਵਾਰ ਵਾਰ। ਕਿਵੇਂ? ਇਹ ਨਹੀਂ ਵੀ ਬੈਠ ਕੇ, ਨਹੀਂ ਤੁਰਿਆ ਫਿਰਿਆ ਵੀ, ਖੜ ਕੇ ਵੀ, ਬੋਲ ਬੋਲ ਕੇ, ਇਕੱਲੇ, ਜਿਨ੍ਹਾਂ ਨੂੰ ਸ਼ੌਂਕ ਹੋਵੇ, ਜਿਨ੍ਹਾਂ ਨੂੰ ਬਾਣੀ ਤੇ ਵਿਸ਼ਵਾਸ ਆ ਜਾਵੇ ਕਿ ਹਾਂ ਪਰਮਾਤਮਾ ਦਾ ਨਾਮ ਹੀ ਸੱਚ ਹੈ। ਗੁਰੂ ਜੀ ਕਹਿੰਦੇ ਨੇ ਖੋਜਤ ਖੋਜਤ ਤੱਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਬਿਨਾਂ ਭਜਨ ਤੋਂ ਛੁਟਕਾਰਾ ਨਹੀਂ ਹੋਣਾ ਹੈ, ਬਿਨਾਂ ਭਜਨ ਤੋਂ ਦੁੱਖਾਂ ਤੋਂ ਖਹਿੜਾ ਨਹੀਂ ਛੁੱਟਣਾ, ਜੰਮਣ ਮਰਨ ਤੋਂ ਖਹਿੜਾ ਨਹੀਂ ਛੁੱਟਣਾ, ਬਿਨਾਂ ਵਾਹਿਗੁਰੂ ਦੇ ਸਿਮਰਨ ਕਰਨ ਤੋਂ ਬਿਨਾਂ ਅਸੀਂ ਮੁਕਤ ਨਹੀਂ ਹੋ ਸਕਦੇ। ਵਾਰ ਵਾਰ ਬਾਣੀ ਵਿੱਚ ਇਹ ਕਥਨ ਕੀਤਾ ਗਿਆ ਹੈ। ਜਿਨ੍ਹਾਂ ਨੂੰ ਇਹ ਵਿਸ਼ਵਾਸ ਆ ਜਾਵੇ ਗੁਰੂ ਜੀ ਤੇ ਕਿ ਜੋ ਵੀ ਪਸਾਰਾ ਸਭ ਝੂਠ ਹੈ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ, ਜਿਤਨਾ ਵੀ ਪਸਾਰਾ ਸਭ ਝੂਠ ਹੈ, ਨਾਸਵਾਨ ਹੈ, ਭਾਵ ਇੱਕ ਪਰਮਾਤਮਾ ਦਾ ਨਾਮ ਸੱਚ ਹੈ, ਤੇ ਇਹ ਸਾਡੇ ਨਾਲ ਰਹਿਣ ਵਾਲੀ ਜਾਣ ਵਾਲੀ ਸਦਾ ਮਿੱਤਰਤਾ ਨਿਭਾਉਣ ਵਾਲੀ ਵਸਤੂ ਹੈ ਤੇ ਜਿਨ੍ਹਾਂ ਨੂੰ ਇਹ ਵਿਸ਼ਵਾਸ ਆ ਜਾਵੇ ਉਹ ਪਰਮਾਤਮਾ ਦਾ ਨਾਮ ਜਪ ਸਕਦੇ ਹਨ, ਨਹੀਂ ਤਾਂ ਆਮ ਵਿਸ਼ਵਾਸ ਹੀ ਨਹੀਂ ਆਉਂਦਾ ਹੈ। ਸੋ ਇਸ ਵਾਸਤੇ ਘਾਲਣਾ ਘਾਲਣੀ ਪੈਂਦੀ ਹੈ। ਹੁਣ ਸਵੇਰੇ ਉੱਠਣਾ, ਇਸ਼ਨਾਨ ਕਰਨਾ, ਇਹ ਵੀ ਘਾਲਣਾ ਹੈ। ਸੰਗਤ ਵਿੱਚ ਜਾਣਾ, ਫਿਰ ਮਨ ਬਹੁਤ ਤੰਗ ਕਰਦਾ, ਪਹਿਲਾਂ ਮਨ ਔਖਾ ਕਰਦਾ ਹੈ। ਸਖਤ ਘਾਲਣਾ ਘਾਲਣੀ, ਮਨ ਨੂੰ ਵਾਰ ਵਾਰ ਮੋੜਨਾ, ਵਾਰ ਵਾਰ ਮਨ ਲੋਚੇ ਬੁਰਿਆਈਆਂ, ਗੁਰ ਸ਼ਬਦ ਦੀ ਇਹ ਮਨ ਹੋੜੀ ਹੈ, ਗੁਰੂ ਦੇ ਸ਼ਬਦ ਦੁਆਰਾ ਇਸ ਨੂੰ ਮੋੜਨਾ ਹੈ। ਤੇ ਮਨ ਤਾਂ ਬੁਰੇ ਪਾਸੇ ਨੂੰ ਜਿਵੇਂ ਪਾਣੀ ਨੀਵੇਂ ਪਾਸੇ ਨੂੰ ਵਗਦਾ ਹੈ, ਛੇਤੀ ਚੱਲਿਆ ਜਾਂਦਾ ਹੈ, ਉੱਚੀ ਜਗ੍ਹਾ ਨੂੰ ਪਾਣੀ ਚੜਾਉਣਾ ਔਖਾ ਹੁੰਦਾ। ਇਸੇ ਤਰ੍ਹਾਂ ਚੰਗੇ ਪਾਸੇ ਨੂੰ ਜਾਣਾ, ਪਰਮਾਤਮਾ ਦਾ ਨਾਮ ਜਪਣਾ, ਘਾਲ ਕਮਾਈ ਕਰਨੀ, ਉੱਚੀ ਜਗ੍ਹਾ ਪਾਣੀ ਚੜ੍ਹਨ ਵਾਲੀ ਗੱਲ ਹੈ। ਭਾਈ ਗੁਰਦਾਸ ਜੀ ਕਹਿੰਦੇ ਹਨ ਇੱਕ ਦਿਨ ਚ ਹੀ ਪਰਮਾਤਮਾ ਵਾਹਿਗੁਰੂ ਵਾਹਿਗੁਰੂ ਕਰਨ ਦੇ ਨਾਲ ਇਹ ਨੀ ਰਸ ਆ ਜਾਵੇਗਾ, ਨਹੀਂ, ਕਹਿੰਦੇ ਪਹਿਲਾਂ ਅਲੂਣੀ ਸਿਰ ਚੱਟਣੀ ਪਵੇਗੀ। ਇਸੇ ਕਰਕੇ ਗੁਰੂ ਸਾਹਿਬ ਜੀ ਨੂੰ ਮਾਤਾ ਜੀ ਨੂੰ ਪੁੱਛਿਆ ਸੀ ਨਾਮ ਜਪਣ ਦੇ ਕਿਤਨੇ ਲਾਭ ਹਨ, ਗੁਰੂ ਜੀ ਕਹਿੰਦੇ ਬਹੁਤ ਲਾਭ ਹਨ। ਕਹਿੰਦੇ ਫਿਰ ਤਾਂ ਆਪਾਂ ਸਾਰੀ ਜਪਣ ਲੱਗ ਜੀ। ਗੁਰੂ ਜੀ ਕਹਿੰਦੇ ਨਹੀਂ, ਆਖਣ ਔਖਾ ਸੱਚ ਅਨੂੰ, ਪਰਮਾਤਮਾ ਦਾ ਨਾਮ ਜਪਣਾ ਔਖਾ ਵੀ ਹੈ, ਪਹਿਲਾਂ ਔਖਾ ਹੈ, ਫਿਰ ਨਹੀਂ ਔਖਾ, ਬਾਅਦ ਵਿੱਚ ਫਿਰ ਤਾਂ ਆਪਣੇ ਆਪ ਹੀ ਜਪ ਹੁੰਦਾ ਜਾਵੇਗਾ, ਰਸ ਆਵੇਗਾ, ਫਿਰ ਕੀ।
2: Which means, oh my mind, practice yoga in this way. Make truth your horn, sincerity your necklace, and apply meditation as ashes on your body. Catch the burning self and make yourself instead the bowl to catch the nectar of the Naam. Listen to the earth and the universe play its melody. And in this listening, you'll hear everything, and the essence of the rag will arise. Waves of emotion shall pass through you. Hold fast to the Naam. The universe spins like a potter's wheel, and from it comes angels and demons. But meditate like the sage and don't move. And instead be carried to the heavens in a chariot. Meditate always so that you're meditating even when you're not meditating. And like this, your body and mind and soul shall ever remain golden, and death shall never approach you.

ਆਸ਼ਾ ਦਾ ਉਚਾਰਿਆ ਹੋਇਆ ਤੂੰ ਹੀ ਨਿਸ਼ਾਨੀ ਜੀਤ ਕੀ ਆਜ ਤੂੰ ਹੀ ਜਗ ਵੀਰ ਸਤਿਗੁਰਾਂ ਨੇ ਸ਼ਸਤਰਾਂ ਦੀ ਪੂਜਾ ਕੀਤੀ ਔਰ ਆਪ ਜੀ ਦਾ ਫੁਰਮਾਨ ਹੈ ਕਿ ਇਹ ਜਿਹੜੇ ਸ਼ਸਤਰ ਨੇ ਇਹੋ ਹੀ ਮੇਰੇ ਪੀਰ ਨੇ ਕਿਉਂਕਿ ਜਿਹੜਾ ਸੂਰਮਾ ਹੈ ਉਹ ਸ਼ਸਤਰਾਂ ਦਾ ਇਸੇ ਤਰ੍ਹਾਂ ਪੂਜਦਾ ਜਿਸ ਤਰ੍ਹਾਂ ਕੋਈ ਆਪਣੇ ਗੁਰੂ ਦੀ ਪੂਜਾ ਕਰਦਾ ਤੋ ਗੁਰੂ ਸਾਹਿਬਾਂ ਨੇ ਸ਼ਸਤਰਾਂ ਦੀ ਪੂਜਾ ਕਰਕੇ ਇਹ ਜਿਹੜੇ ਹਿੰਦੁਸਤਾਨ ਦੇ ਲੋਕ ਮੁਗਲਾਂ ਦੇ ਗੁਲਾਮ ਹੋ ਚੁੱਕੇ ਸਨ ਇਹਨਾਂ ਦੇ ਵਿੱਚ ਨਵੀਂ ਰੂਹ ਫੂਕੀ ਔਰ ਕਹਿ ਦਿੱਤਾ ਜੇ ਜਿਉਣਾ ਹੈ ਅਣਖ ਨਾਲ ਜੀਓ ਜਿਹਦੀ ਅਣਖ ਨਹੀਂ ਉਹਦਾ ਵੀ ਕਦੀ ਜਿਉਣਾ ਹੋਇਆ ਹੈ ਸਤਿਗੁਰਾਂ ਨੇ ਹੱਥ ਵਿੱਚ ਕਿਰਪਾਨ ਪਕੜੀ ਔਰ ਕਿਹਾ ਆਓ ਜਿਹਨੇ ਜ਼ੁਲਮ ਤੇ ਜਿੱਤ ਪ੍ਰਾਪਤ ਕਰਨੀ ਜਿਹਨੇ ਅਣਖ ਦੇ ਨਾਲ ਜਿਉਣਾ ਹੈ ਆਓ ਮੇਰੇ ਕੋਲ ਮੈਂ ਤੁਹਾਨੂੰ ਦੱਸਾਂ ਇਸ ਸੰਸਾਰ ਵਿੱਚ ਕਿਸ ਤਰ੍ਹਾਂ ਜ਼ੁਲਮ ਖਤਮ ਕਰਕੇ

ਕਿਰਪਕ ਤਬਰ ਆਰਤੀ। ਸਤਿਗੁਰੂ ਜੀ ਕਹਿ ਰਹੇ ਨੇ ਕਿਰਪਾਨ ਖੰਡਾ ਖੜਕ ਤੁਪਕ ਕਹਿੰਦੇ ਨੇ ਬੰਦੂਕ ਨੂੰ, ਤਬਰ ਆਰਤੀ ਇਹ ਜਿਹੜੇ ਸ਼ਸਤਰ ਨੇ, ਕਿਰਪਾਨ ਖੰਡਾ ਖੜਕ ਬੰਦੂਕ ਤੀਰ ਸੈਫ ਸਰੋਹੀ ਸੈਥੀ ਕਹਿੰਦੇ ਨੇ ਬਰਸ਼ੀ ਨੂੰ।

ਉਹਨਾਂ ਸਾਰਿਆਂ ਸ਼ਸਤਰਾਂ ਨੂੰ ਜਿਹੜੇ ਦੁਸ਼ਟਾਂ ਦਾ ਨਾਸ਼ ਕਰਦੇ ਨੇ। ਜਿੰਨੇ ਵੀ ਸ਼ਸਤਰਾਂ ਦੇ ਨਾਮ ਨੇ ਮੈਂ ਉਹਨਾਂ ਸਾਰਿਆਂ ਨੂੰ ਨਮਸਕਾਰ ਕਰਦਾ। ਪਰ ਇੱਕ ਗੱਲ ਹੈ, ਸ਼ਸਤਰ ਚੁੱਕਣਾ ਹੈ ਜ਼ੁਲਮ ਵਾਸਤੇ ਨਹੀਂ, ਦੁਸ਼ਟਾਂ ਦਾ ਜ਼ੁਲਮ ਦਾ ਨਾਸ਼ ਕਰਨ ਵਾਸਤੇ।

ਜਿਹੜਾ ਇੱਕ ਜ਼ੁਲਮੀ ਬਾਦਸ਼ਾਹ ਹੋਇਆ। ਇਸ ਨੇ ਪਹਾੜੀ ਰਾਜਿਆਂ ਦੇ ਕਹਿਣ ਤੇ ਆਨੰਦਪੁਰ ਸਾਹਿਬ ਤੇ ਹਮਲਾ ਕਰਨ ਦੀ ਆਗਿਆ ਦਿੱਤੀ, ਕਿਉਂਕਿ ਇਹ ਪਹਾੜੀ ਰਾਜੇ ਮੁਗਲਾਂ ਦੇ ਇਤਨੇ ਅਧੀਨ ਹੋ ਚੁੱਕੇ ਸਨ, ਔਰੰਗਜ਼ੇਬ ਦਾ ਮੁਕਾਬਲਾ ਨਹੀਂ ਸਨ ਕਰ ਸਕਦੇ, ਸਗਾ ਉਹਦੀ ਈਨ ਮੰਨਦੇ ਸਨ। ਆਨੰਦਪੁਰ ਸਾਹਿਬ ਤੇ ਇਹਨਾਂ ਪਹਾੜੀ ਰਾਜਿਆਂ ਨੇ ਮੁਗਲਾਂ ਦੇ ਨਾਲ ਮਿਲ ਕੇ ਹਮਲਾ ਕੀਤਾ। ਪਹਾੜੀ ਰਾਜਿਆਂ ਨੇ ਜੰਗ ਦਾ ਐਲਾਨ ਕਰ ਦਿੱਤਾ, ਰੰਗੜਾ

ਇਨ੍ਹਾਂ ਸਿੰਘਾਂ ਨੇ ਆਪਣੇ ਸਾਥੀਆਂ ਦੇ ਨਾਲ ਐਸੇ ਹਮਲੇ ਕੀਤੇ ਕਿ ਜਿਹੜੀ ਫੌਜ ਹੈ ਦੁਸ਼ਮਣਾਂ ਦੀ ਉਹਨੂੰ ਸੰਭਲਣਾ ਔਖਾ ਹੋ ਗਿਆ। ਕਿਲੇ ਦੇ ਅੰਦਰੋਂ ਵੀ ਔਰ ਬਾਹਰੋਂ ਵੀ

ਉਹਨਾਂ ਨੇ ਨੀਤੀ ਦਾ ਸਹਾਰਾ ਲਿਆ ਅਤੇ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਬਾਹਰੋਂ ਰਸਤਾ ਨਾ ਆਣ ਘੇਰਾ ਪੱਕਾ ਕਰ ਦਿੱਤਾ। ਕਾਫੀ ਸਮਾਂ ਇਹ ਘੇਰਾ ਪਿਆ ਰਿਹਾ ਤੇ ਜਦ ਇਹਨਾਂ ਦੇਖਿਆ ਕਿ ਗੁਰੂ ਸਾਹਿਬ ਔਰ ਸਿੱਖ ਤੇ ਘਬਰਾਉਂਦੇ ਨਹੀਂ ਤਾਂ ਉਸ ਵੇਲੇ ਇਹਨਾਂ ਨੇ ਇੱਕ ਮਸਤ ਹਾਥੀ ਨੂੰ ਕਿਲੇ ਦਾ ਦਰਵਾਜ਼ਾ ਤੋੜ

ਅੱਗੇ ਅੱਗੇ ਤੁਰਿਆ ਆ ਰਿਹਾ। ਪਿੱਛੇ ਪਿੱਛੇ ਪਹਾੜੀ ਰਾਜਿਆਂ ਦੀ ਫੌਜ ਹੈ, ਕਿਲੇ ਦਾ ਦਰਵਾਜ਼ਾ ਤੋੜਨ ਵਾਸਤੇ। ਗੁਰੂ ਸਾਹਿਬਾਂ ਨੂੰ ਪਤਾ ਲੱਗਾ ਕਿ ਪਹਾੜੀ ਰਾਜੇ ਕਿਲੇ ਦਾ ਦਰਵਾਜ਼ਾ ਤੋੜਨ

ਅਰਦੂ ਨੂੰ ਹੀ ਚੰਦ ਕਮਜ਼ੋਰ ਨਿਕਲਿਆ। ਉਹ ਕਿਲੇ ਦੀ ਦੀਵਾਰ ਟੱਪ ਕੇ ਭੱਜ ਗਿਆ ਕਿ ਕਿਧਰੇ ਮੈਨੂੰ ਹਾਥੀ ਦਾ ਮੁਕਾਬਲਾ ਨਾ ਕਰਨਾ ਪਵੇ। ਕਿਲੇ ਦੀ ਦੀਵਾਰ ਟੱਪ ਕੇ ਜਦ ਭੱਜਿਆ, ਇਹਦੀ ਲੱਤ ਟੁੱਟ ਗਈ। ਸਤਿਗੁਰਾਂ ਨੂੰ ਪਤਾ ਲੱਗਾ ਤੇ ਸਾਹਿਬਾਂ ਨੇ ਕਿਹਾ, ਜਿਹਨੇ ਜਾਣਾ ਸੀ ਉਹ ਚਲਾ ਗਿਆ।

ਸਾਹਿਬਾਂ ਨੇ ਭਾਈ ਬਜਿੱਤਰ ਸਿੰਘ ਵੱਲ ਦੇਖਿਆ ਔਰ ਕਿਹਾ, ਸਿੰਘਾ ਤੂੰ ਹਾਥੀ ਦਾ ਮੁਕਾਬਲਾ ਕਰਨਾ ਹੈ। ਭਾਈ ਬਜਿੱਤਰ ਸਿੰਘ ਚਿਹਰੇ ਤੇ ਜਲਾਲ, ਚੜ੍ਹਦੀ ਕਲਾ ਵਾਲਾ ਸਿੰਘ, ਸਰੀਰ ਮਜ਼ਬੂਤ, ਅੱਖਾਂ ਵਿੱਚ ਨਾਮ ਦੀ ਲਾਲੀ, ਹੱਥ ਜੋੜੇ ਕਲਗੀ ਧਰ ਪਿਤਾ ਨੂੰ ਮੱਥਾ ਟੇਕਿਆ ਤੇ ਸਤਿਗੁਰੂ ਜੀ ਨੇ ਖੁਸ਼ ਹੋ ਕੇ ਆਪਣੀ ਨਾਗਨੀ ਭਾਈ ਬਜਿੱਤਰ ਸਿੰਘ ਦੇ ਹੱਥ ਫੜਾ ਦਿੱਤੀ। ਨਾਗਨੀ ਵੀ ਇੱਕ ਵਰਸ਼ੇ ਦਾ ਨਾਂ, ਜਿਹਦਾ ਅੱਗੋਂ ਮੂੰਹ ਸੱਪ ਦੀ ਤਰ੍ਹਾਂ। ਸਾਹਿਬਾਂ ਨੇ ਕਿਹਾ, ਬਜਿੱਤਰ ਸਿੰਘ ਐ ਲੈ ਸਾਡੀ ਨਾਗਨੀ ਔਰ ਤੂੰ ਹਾਥੀ ਦਾ ਮੁਕਾਬਲਾ ਕਰਨਾ ਹੈ। ਭਾਈ ਬਜਿੱਤਰ ਸਿੰਘ ਨੇ ਮੱਥਾ ਟੇਕਿਆ, ਗੁਰੂ ਤੂੰ ਥਾਪੜਾ ਲਿਆ, ਇੱਕ ਹੱਥ ਵਿੱਚ ਨਾਗਨੀ ਫੜੀ, ਘੋੜੇ ਤੇ ਸਵਾਰ ਹੋ ਕੇ ਆਪਣੇ ਕੁਝ ਸਾਥੀਆਂ ਦੇ ਨਾਲ ਕਿਲੇ ਦਾ ਦਰਵਾਜ਼ਾ ਖੋਲ੍ਹ ਕੇ ਭਾਈ ਬਜਿੱਤਰ ਸਿੰਘ ਜਕਾਰੇ ਛੱਡਦੇ ਹੋਏ ਕਿਲੇ ਤੋਂ ਬਾਹਰ ਨਿਕਲੇ ਨੇ। ਸਾਹਮਣੇ ਅੱਗੇ ਅੱਗੇ ਮਸਤ ਹਾਥੀ ਔਰ ਪਿੱਛੇ ਰਾਜਿਆਂ ਦੀ ਫੌਜ ਆ ਰਹੀ ਹੈ। ਇਹਨਾਂ ਸਾਰਿਆਂ ਰਾਜਿਆਂ ਨੇ ਇਹੋ ਹੀ ਸੋਚਿਆ, ਹਾਥੀ ਦਾ ਮੁਕਾਬਲਾ ਕੋਈ ਆਦਮੀ ਨਹੀਂ ਕਰ ਸਕਦਾ, ਇਹਨੇ ਕਿਲੇ ਦਾ ਦਰਵਾਜ਼ਾ ਤੋੜਨਾ, ਅਸਾਂ ਕਿਲੇ ਤੇ ਕਬਜ਼ਾ ਕਰ ਲੈਣਾ। ਇਹ ਮਸਤ ਹਾਥੀ ਝੂਮਦਾ ਹੋਇਆ ਅੱਗੇ ਵਧੇ ਆ ਰਿਹਾ ਹੈ। ਭਾਈ ਬਜਿੱਤਰ ਸਿੰਘ ਸਾਹਮਣੇ ਹੋਏ ਹਾਥੀ ਦੇ ਇਹਨਾਂ ਘੋੜੇ ਦੀ ਲਗਾਮ ਪੂਰੇ ਜ਼ੋਰ ਨਾਲ ਖਿੱਚੀ। ਇਹ ਘੋੜਾ

ਜਿਹਨੇ ਦੋਨੋਂ ਪੈਰ ਅਗਲੇ ਚੁੱਕੇ ਹੋਏ ਨੇ। ਭਾਈ ਬਚਿੱਤਰ ਸਿੰਘ ਨੇ ਇੱਕ ਹੱਥ ਨਾਲ ਕੋੜੇ ਦੀ ਲਗਾਮ ਫੜੀ, ਦੂਸਰੇ ਹੱਥ ਦੇ ਨਾਲ ਉਹ ਨਾਗਨੀ ਫੜੀ ਹੋਈ ਹੈ ਔਰ ਜ਼ੋਰ ਦੀ ਵਗਾ ਕੇ ਇੱਕ ਜਕਾਰਾ ਛੱਡ ਕੇ ਉਹ ਨਾਗਨੀ ਮਸਤ ਹਾਥੀ ਦੇ ਸਿਰ ਵਿੱਚ ਮਾਰੀ। ਉਹ ਲੋਹੇ ਦਾ ਤਵਾ ਪਾੜ ਕੇ ਨਾਗਨੀ ਉਹਦੇ ਮੱਥੇ ਵਿੱਚ ਧੱਸ ਗਈ। ਨਾਗਨੀ ਦਾ ਮੱਥੇ ਵਿੱਚ ਧੱਸਣਾ ਸੀ। ਉਹ ਜਿਹੜਾ ਹਾਥੀ ਹੈ ਉਹ ਵਾਪਸ ਮੁੜਿਆ ਔਰ ਆਪਣੇ ਸਿਪਾਹੀਆਂ ਨੂੰ ਲਤਾੜਦਾ ਹੋਇਆ ਪਿਛਾ ਨੂੰ ਭੱਜਣ ਲੱਗ ਪਿਆ। ਔਰ ਭਾਈ ਬਚਿੱਤਰ ਸਿੰਘ ਹਾਥੀ ਜਦ ਭੱਜ ਗਿਆ ਤੇ ਹੁਣ ਜਿਹੜੇ ਅੱਗੇ ਦੁਸ਼ਮਣ ਲੜਨ ਵਾਸਤੇ ਤਿਆਰ ਖੜੇ ਨੇ ਉਹਨਾਂ ਵੱਲ ਹੋਏ ਨੇ। ਹੁਣ ਚਾਰ ਚਫੇਰਿਓਂ ਲੜਾਈ ਸ਼ੁਰੂ ਹੋ ਗਈ।

ਭੌਰਾ ਫੁੱਲ ਦੇ ਰਸ ਵਿੱਚ ਮਸਤ ਹੋਇਆ ਹੋਇਆ ਫੁੱਲ ਦੀਆਂ ਪੱਤੀਆਂ ਵਿੱਚ ਹੀ ਆਪਣੇ ਆਪ ਨੂੰ ਕੈਦ ਕਰਾ ਲੈਂਦਾ ਹੈ। ਜਿਵੇਂ ਪੰਛੀ ਆਪਣੇ ਖੰਭਾਂ ਨਾਲ ਹਵਾ ਨੂੰ ਚਕੋਲਾ ਦੇ ਕੇ ਆਕਾਸ਼ ਵਿੱਚ ਉੱਡਦਾ ਹੈ,

ਤੇ ਕਿਤੇ ਮੇਰੇ ਨਿਤ ਨਿਯਮ ਕਰਦਿਆਂ ਹੋਇਆਂ ਕਿਸੇ ਦਿਨ ਕੋਈ ਵਿਘਨ ਪਵੇ ਤਾਂ ਹੇ ਨਿਰੰਕਾਰ ਤੇਰੇ ਚਰਨਾਂ ਵਿੱਚ ਬੇਨਤੀ ਹੈ ਕਿ ਉਸ ਵਿਘਨ ਨੂੰ ਦੂਰ ਕਰਨ ਵਾਸਤੇ ਬਲ ਵੀ ਤੂੰ ਆਪ ਦੇ। ਤੇਰਾ ਪ੍ਰਾਪਤ ਕੀਤਾ ਹੋਇਆ

ਜੀ ਜਦੋਂ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਕੋਲ ਆਏ ਤੇ ਜਦੋਂ ਦਰਸ਼ਨ ਕੀਤਾ ਤੇ ਮਨ ਮੰਨ ਗਿਆ। ਆ ਮਨ ਜਿੱਥੇ ਮੰਨਣਾ ਹੁੰਦਾ ਨਾ, ਉਹ ਉੱਥੇ ਇੱਕ ਨਜ਼ਰ ਤੇ ਹੀ ਮੰਨ ਜਾਂਦਾ, ਪਹਿਲੀ ਨਜ਼ਰ ਤੇ ਹੀ ਮੰਨ ਜਾਂਦਾ। ਜਦੋਂ ਬਾਬਾ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ, ਆਖਿਆ ਮੈਂ ਗੁਰੂ ਦੀ ਭਾਲ ਕਰ ਰਿਹਾ ਸਾਂ ਤੇ ਅੱਜ ਮੈਨੂੰ ਗੁਰੂ ਪ੍ਰਾਪਤ ਹੋ ਗਏ। ਉਸ ਦਿਨ ਤੋਂ ਬਾਅਦ ਬਾਬਾ ਅਮਰਦਾਸ ਜੀ ਆਪਣੇ ਘਰ ਨਹੀਂ ਗਏ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੀ ਸੇਵਾ ਵਿੱਚ ਲੱਗ ਗਏ। ਰੋਜ਼ ਗਾਗਰ ਦੀ ਸੇਵਾ ਕਰਨੀ, ਖੰਡੂਰ ਸਾਹਿਬ ਤੋਂ ਗਾਗਰ ਲੈਣੀ, 5 ਮੀਲ ਤੁਰਦੇ ਹੋਏ ਬਿਆਸਾ

ਕਿ ਬਾਦਸ਼ਾਹ ਪਿੱਠ ਹੋ ਰਹੀ ਹੈ ਹੁਣ ਇੱਥੋਂ ਦੀ, ਮੈਨੂੰ ਮਾਫੀ ਦੇ ਦੇ। ਤੇ ਆਪ ਨੇ ਫਿਰ ਜਾਣਾ ਵਿਆਸਾ ਨਦੀ ਤੋਂ ਜਲ ਦੀ ਗਾਦਰ ਭਰਨੀ, ਸਿਰ ਤੇ ਚੁੱਕਣੀ ਤੇ ਫਿਰ ਸਤਕਾਰ ਦੇ ਨਾਲ ਮਨ ਵਿੱਚ

ਤੇ ਜਦੋਂ ਸਾਲ ਬੀਤ ਜਾਣਾ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਬੁਲਾ ਕੇ ਬਾਬਾ ਅਮਰਦਾਸ ਜੀ ਨੂੰ ਇੱਕ ਪਰਨਾ ਦੇ ਦੇਣਾ ਤੇ ਉਹ ਪਰਨਾ ਲੈ ਕੇ ਬਾਬਾ ਅਮਰਦਾਸ ਜੀ ਸਿਰ ਤੇ ਬੰਨ ਲੈਂਦੇ ਸਨ। ਸਾਰੇ ਸਾਲ ਦੀ ਸੇਵਾ ਦਾ ਫਲ ਕੀ ਮਿਲਣਾ? ਇੱਕ ਪਰਨਾ। ਲੇਕਿਨ ਕਦੇ ਮਨ ਵਿੱਚ ਨਹੀਂ ਆਇਆ ਮੈਨੂੰ ਇੱਕ ਪਰਨਾ ਹੀ ਮਿਲਿਆ ਏਡੀ ਸੇਵਾ ਕਰਕੇ। ਆਖਿਆ ਨਹੀਂ, ਅਜੇ ਜਿੰਦ ਵੀ ਲੱਗ ਜਾਵੇ ਗੁਰੂ ਦੀ ਸੇਵਾ ਵਿੱਚ ਤਾਂ ਇਹ ਥੋੜੀ ਹੈ। ਸਤਸੰਗਤ ਬੋਲੋ ਸ੍ਰੀ। ਸੇਵਾ ਕਰਦਿਆਂ ਕਰਦਿਆਂ ਅੱਜ 12 ਸਾਲ ਦਾ ਆਖਰੀ ਦਿਨ ਆਇਆ ਜਦੋਂ ਬਾਬਾ ਅਮਰਦਾਸ ਜੀ ਨੇ ਗਾਗਰ ਚੁੱਕੀ। ਨੇਮ ਨਹੀਂ ਟੁੱਟਣ ਦਿੱਤਾ। 12 ਸਾਲ ਦੇ ਵਿੱਚ ਕੋਈ ਦਿਨ ਐਸਾ ਨਹੀਂ ਖੁੰਜਾਇਆ ਜੋ ਸੇਵਾ ਤੋਂ ਬਿਨਾਂ ਚਲਾ ਗਿਆ। ਅੱਜ 12 ਸਾਲ ਦਾ ਆਖਰੀ ਦਿਨ ਹੈ। ਅੱਜ ਏਡਾ ਚੱਖੜ ਚੱਲ ਰਿਹਾ ਹੈ, ਏਡਾ ਮੀਂਹ ਪੈ ਰਿਹਾ ਹੈ ਕਿ ਰਸਤਾ ਨਜ਼ਰ ਨਹੀਂ ਆਉਂਦਾ। ਆਪ ਪੁੱਠੀ ਪੈਰੀ ਤੁਰਦੇ ਹੋਏ ਅੱਧੇ ਰਸਤੇ ਪਹੁੰਚੇ ਜਿੱਥੇ ਆਪ ਅੱਧ ਰਸਤੇ ਵਿੱਚ ਆਰਾਮ ਕਰਦੇ ਸਨ। ਖੜਾ ਸਾਹਿਬ ਤੇ ਬੈਠੇ, ਉੱਥੋਂ ਮੱਥਾ ਟੇਕਿਆ ਗੁਰੂ ਅੰਗਦ

ਕਿਉਂਕਿ ਮਨ ਵਿੱਚ ਸ਼ਰਧਾ ਸੀ ਕਿ ਇਹ ਜਲ ਮੈਂ ਗੁਰੂ ਵਾਸਤੇ ਲੈ ਕੇ ਜਾ ਰਿਹਾ ਤੇ ਸੱਚੇ ਪਾਤਸ਼ਾਹ ਦੇ ਇਸ ਜਲ ਦੇ ਨਾਲ ਇਸ਼ਨਾਨ ਕਰ। ਜਦੋਂ ਜਲ ਦੀ ਗਾਗਰ ਨਾ ਡਿੱਗਣ ਦਿੱਤੀ, ਖੜਾਕ ਹੋਇਆ, ਅੰਦਰੋਂ ਜੁਲਾਹੇ ਨੇ ਪੁੱਛਿਆ,

ਜਿਸ ਨੂੰ ਗੁਰੂ ਅੰਗਦ ਦੇ ਪਾਤਸ਼ਾਹ ਦੇ ਚਰਨਾਂ ਵਿੱਚ ਥਾਂ ਮਿਲ ਜਾਵੇ, ਉਹ ਨਿਥਾਵਾਂ ਦਾ ਉਹ ਤਾਂ ਥਾਂ ਵਾਲਾ ਬਣ ਜਾਂਦਾ। ਸਤਿਗੁਰ ਬੋਲੋ ਸ੍ਰੀ। ਆ ਜਦੋਂ ਚੱਲੀ ਦਾ ਲਫ਼ਜ਼ ਆਖਿਆ ਤੇ ਉਹ ਜੁਲਾਈ ਸੱਚਮੁੱਚ ਚੱਲੀ ਹੋ ਗਈ, ਕੱਪੜੇ ਫਾੜਨ ਲੱਗੀ। ਆਪ ਤਾਂ ਚਲੇ ਗਏ, ਜਲ ਦੀ ਸੇਵਾ ਜਦੋਂ ਕੀਤੀ, ਅੱਜ 12 ਸਾਲ ਪੂਰੇ ਹੋ ਗਏ ਸੇਵਾ। ਅੰਮ੍ਰਿਤ ਵੇਲਾ ਜਦੋਂ ਹੋਇਆ, ਦੀਵਾਨ ਸਜਿਆ, ਗੁਰੂ ਅੰਗਦ ਦੇਵ ਪਾਤਸ਼ਾਹ ਨੇ ਆਖਿਆ ਬੁਲਾਓ ਬੁਲਾਓ ਬਾਬਾ ਅਮਰਦਾਸ ਜੀ। ਜਦੋਂ ਆਏ, ਗੁਰੂ ਅੰਗਦ ਦੇਵ ਪਾਤਸ਼ਾਹ ਸਿੰਘਾਸਨ ਤੋਂ ਖੜੋ ਗਏ। ਆਪਣੇ ਸਿੰਘਾਸਨ ਤੇ ਗੁਰੂ ਅਮਰਦਾਸ ਜੀ ਨੂੰ ਬਿਠਾਇਆ, ਚਰਨਾਂ ਤੇ ਵਿੱਚ 5 ਪੈਸੇ ਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ।

ਤੁਸੀਂ ਸਾਨੂੰ ਜਿੱਤ ਲਿਆ। ਇਸ ਸੇਵਾ ਦੇ ਬਲ ਤੇ ਹੀ ਤੁਸੀਂ ਸਾਨੂੰ ਰਿਝਾ ਲਿਆ ਤੇ ਫਿਰ ਕਿਤੇ ਵਰ ਦਿੱਤੇ। ਆਖਿਆ ਕੌਣ ਕਹਿੰਦਾ ਕਿ ਗੁਰੂ ਅਮਰਦਾਸ ਨਿਥਾਵਾਂ ਹੈ? ਨਾ ਬਈ, ਗੁਰੂ ਅੰਗਦ ਦੇ ਪਾਤਸ਼ਾਹ ਨੇ ਵਰ ਦਿੱਤੇ। ਗੁਰੂ ਅਮਰਦਾਸ ਨਿਮਾਣਿਆਂ ਦਾ ਮਾਣ, ਗੁਰੂ ਅਮਰਦਾਸ ਨਿਤਾਣਿਆਂ ਦਾ ਤਾਣ, ਗੁਰੂ ਅਮਰਦਾਸ ਨਿਓਟਿਆਂ ਦੀ ਓਟ, ਗੁਰੂ ਅਮਰਦਾਸ ਨਿਆਸ਼ਰਿਆਂ ਦਾ ਆਸਰਾ, ਗੁਰੂ ਅਮਰਦਾਸ ਨਿਲੱਜਿਆਂ ਦੀ ਲੱਜ, ਗੁਰੂ ਅਮਰਦਾਸ ਨਿਪੱਤਿਆਂ ਦੀ ਪੱਤ, ਗੁਰੂ ਅਮਰਦਾਸ ਨਿਤਰਿਆਂ ਦੀ ਤਰ, ਗੁਰੂ ਅੰਗਦ ਦੇ ਪਾਤਸ਼ਾਹ ਵਰ ਦਿੱਤੀ ਜਾ ਰਹੇ ਹਨ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਚੁੱਕ ਚੁੱਕ ਜਾ ਰਹੇ ਹਨ। ਸਤਿ ਸੰਗਤ ਬੋਲੋ ਸ੍ਰੀ, ਕਿਉਂਕਿ ਜਿਤਨਾ ਆ ਫਲ ਲੱਗਦਾ ਹੈ ਟੈਣੀ ਨੂੰ, ਉਹ ਟੈਣੀ ਉਤਨੀ ਚੁੱਕਦੀ ਚਲੀ ਜਾਂਦੀ ਹੈ। ਏਡੀ ਸੇਵਾ ਕਰਕੇ 12 ਸਾਲ ਸੇਵਾ ਕੀਤੀ ਗੁਰੂ ਅਮਰਦਾਸ ਜੀ ਨੇ, ਤੇ ਫਿਰ ਕੀ ਹੋਏ, ਗੁਰੂ ਨਾਨਕ ਦਾ ਰੂਪ ਬਣ ਗਏ। ਸਤਿ ਸ੍ਰੀ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਤ ਜੀ ਸਹਾਈ ਵਾਰ, ਸ੍ਰੀ ਭਗਤ ਜੀ ਕੇ ਪਾਤਸ਼ਾਹੀ ਦਸਵੇਂ ਪ੍ਰਥਮ ਭਗਤ ਸਿਮਰ ਕਾ ਗੁਰੂ ਨਾਨਕ ਲੈਣ ਤਿਆਰ ਫਿਰੰਗ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਸਹਾਇ ਅਰਜਨ ਹਰ ਗੋਬਿੰਦ ਰਾਮ ਸਿਮਰਨ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈ ਆ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਵੀ ਸੀ ਦਿੱਤੇ, ਬੰਦ ਬੰਦ ਕਟਾਏ, ਖੁਪਰੀਆਂ ਲਹਾਈਆਂ, ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੇ

सतनाम हर गुण गावे सहज सुभाए प्यू दादे का खोल डिठा खजाना ता मेरा मन पया निधाना प्यू दादे का खोल डिठा खजाना ता मेरा मन पया निधाना। वाहिगुरु जी का खालसा वाहिगुरु जी की फतेह। मानयोग साध संगत जीओ, साहिब श्री गुरु अर्जुन देव जी महाराज दा पावन बचन साडे सन्मुख है। गुरदेव जी ने अपने इस बचन राही साडे नाल मिल के ते ए गल प्रगट कीती है कि भाई दुनिया दे अंदर संसार विच होर भी कीमती चीजां हन जो मनुख दे जीवन दी उसारी करदियां ने, पर मनुख दा आचार मनुख दा आत्मक जीवन ओ जिस धन नाल उसरदा है ओ धन वाहिगुरु अकाल पुरख दी सिफत सलाह ए बाणी है ते इस धन दी प्राप्ति सानू सारयां नू होई है। इसे करके गुरु साहिब ने शब्द दा आरंभ हम शब्द तों कीता है जिदे विच समूह नू शामिल कीता है। कहिंदे ने हम धनवंत भागट सच नाए कि असी सारे जिहड़े जीव हां ना असी धनवान हो गए हां भागां वाले हो गए हां उस सदा कायम रहण वाले वाहिगुरु दे नाम दी बरकत नाल, क्योंकि इस बाणी विचों सानू उहदी सिफत सलाह ते नाम जपण दी प्राप्ति हुंदी है। इस लई कहिंदे ने हर गुण गावे हैं सहज सुभाए कि असी अडोल अवस्था विच ऐसा सुभा बना के उस वाहिगुरु अकाल पुरख दे गुण इस बाणी दी राही गाउने आ। ते सतगुरु कहिंदे ने प्यू दादे का खोल डिठा खजाना, यह साडा पिता पुरख ही खजाना है। इतिहास विच एक जिक्र है, साहिब श्री गुरु नानक देव जी महाराज ने भाई लैणे नूं गद्दी दित्ती ते पुत्रां नूं फिक्र पै गया पी जमीन जायदाद करतारपुर दी आमदन ए साजो समान ਇਹ ਤੇ ਹੁਣ ਭਾਈ ਲੈਣੇ ਕੋਲ ਚਲਾ ਜਾਏਗਾ, ਸਾਡਾ ਕੀ ਬਣੇਗਾ। ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਸਚਰਜ ਕੌਤਕ ਕੀਤਾ ਤੇ ਭੁਲੇਖਾ ਕੱਢ ਦਿੱਤਾ। ਗੁਰੂ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਗੁਰੂ ਸਥਾਪਿਤ ਕਰਕੇ ਤੇ ਸਿਰਫ ਸ਼ਬਦਾਂ ਦੀ ਪੋਥੀ ਦੇ ਦਿੱਤੀ, ਬਾਣੀ ਦੇ ਦਿੱਤੀ ਤੇ ਤੋਰ ਦਿੱਤਾ ਖਡੂਰ ਨੂੰ। ਪੁਰਾਤਨ ਲਿਖਤਾਂ ਵਿਚ ਦਰਜ ਹੈ ਕਿ ਤਬ ਬਾਬਾ ਨਾਨਕ ਆਪਣਾ ਖਜ਼ਾਨਾ ਗੁਰੂ ਅੰਗਦ ਕਾ ਹਵਾਲਾ ਕੀਤਾ। ਕਿਹੜਾ ਖਜ਼ਾਨਾ ਸੀ? ਜਿਹੜਾ ਪੁੱਤਰ ਮੰਗਦੇ ਸੀ ਉਹ ਨਹੀਂ, ਇਹ ਰੱਬੀ ਗੁਣਾਂ ਦਾ ਖਜ਼ਾਨਾ ਬਾਣੀ ਸਿਫਤ ਸਲਾਹ ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਭਾਈ ਲਹਿਣੇ ਨੂੰ ਦਿੱਤੀ। ਪੁੱਤਰਾਂ ਦੀ ਨਜ਼ਰ ਜ਼ਮੀਨ ਜਾਇਦਾਦ ਅਮੀਰੀ ਦੇ ਹੋਰ ਸਾਜੋ ਸਮਾਨਾਂ ਉੱਤੇ ਟਿੱਕੀ ਹੋਈ ਹੈ, ਲੇਕਿਨ ਲਹਿਣੇ ਦੀ ਨਜ਼ਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਇਸ ਆਤਮਕ ਖਜ਼ਾਨੇ ਵੱਲ ਹੈ। ਅਸੀਂ ਵੀ ਕੋਸ਼ਿਸ਼ ਕਰੀਏ ਕਿ ਇਸ ਖਜ਼ਾਨੇ ਵਿਚ ਆਪਣੇ ਆਪ ਨੂੰ ਜੋੜ ਸਕੀਏ, ਆਪਣੀ ਸੁਰਤ ਇਹਦੇ ਵਿਚ ਲਾ ਸਕੀਏ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਭਾਈ ਸਾਡਾ ਪਿਓ ਦਾਦੇ ਦਾ ਖਜ਼ਾਨਾ ਹੈ, ਇਹ ਗੁਰੂਆਂ ਦੀ ਬਖਸ਼ਿਸ਼ ਤੇ ਰਹਿਮਤ ਹੈ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਧਾਨਾ। ਕਹਿੰਦੇ ਨੇ ਫਿਰ ਤੇ ਮੇਰੇ ਮਨ ਵਿਚ ਖਜ਼ਾਨੇ ਹੀ ਖਜ਼ਾਨਾ, ਨਾਮ ਧਨ ਦੌਲਤ ਅਮੀਰੀ ਆ ਗਈ। ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਪਰੇ ਭੰਡਾਰ ਅਖੂਟ ਅਤੋਲ। ਝਾਤੀ ਮਾਰ ਕੇ ਵੇਖਿਆ ਹੈ ਕੀਮਤੀ ਰਤਨ ਹੀਰੇ ਜਵਾਹਰਾਤ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ। ਐਸਾ ਧਨ ਹੈ, ਐਸੇ ਪਦਾਰਥ ਨੇ ਕਿ ਇਹ ਕਦੇ ਖੁੱਟ ਨਹੀਂ ਸਕਦੇ। ਤੇ ਸਤਿਗੁਰੂ ਕਹਿੰਦੇ ਨੇ ਖਾਵੇਂ ਖਰਚੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਕਹਿੰਦੇ ਨੇ ਹੇ ਭਾਈ ਆਓ ਰਲ ਮਿਲ ਕੇ ਖਾਈਏ ਤੇ ਖਰਚੀਏ। ਜਦੋਂ ਖਾਂਦੇ ਆ ਖਰਚਦੇ ਆ ਇਸ ਨੂੰ ਤੇ ਫਿਰ ਇਹਦੇ ਵਿਚ ਕੋਈ ਤੋਟ ਨਹੀਂ ਆਉਂਦੀ। ਫਿਕਰ ਨਾ ਕਰਿਓ ਵੀ ਵਰਤ ਲਿਆ ਧਨ ਤੇ ਪਿੱਛੇ ਬਣੇਗਾ ਕਿ ਨਹੀਂ, ਇਹ ਖਤਮ ਹੋਣ ਵਾਲਾ ਧਨ ਨਹੀਂ ਹੈ। ਬਹੁਤੀ ਵਾਰੀ ਅਸੀਂ ਇਹ ਪੰਕਤੀ ਇਉਂ ਵੀ ਪੜ੍ਹ ਦਿੰਦੇ ਹਾਂ ਵੀ ਖਾਵੋ ਖਰਚੋ ਰਲ ਮਿਲ ਭਾਈ, ਅਸਲ ਵਿਚ ਗੱਲ ਨਹੀਂ ਹੈ।
ਖਾਵੇ ਖਰਚਾ ਵੀ ਨਹੀਂ, ਖਾਵੋ ਖਰਚੋ ਵੀ ਨਹੀਂ। ਇਹ ਕਿਰਿਆ ਹੈ ਉੱਤਮ ਪੁਰਖ ਬਹੁ ਵਚਨ ਦੀ, ਮੱਧਮ ਪੁਰਖ ਉੱਤਮ ਪੁਰਖ ਬਹੁ ਵਚਨ ਦੀ ਕਿਰਿਆ ਹੈ। ਔਰ ਇਹਦਾ ਜੋੜ ਹਮੇਸ਼ਾ ਖੱਖੇ ਨੂੰ ਕੰਨਾ ਵਾਹ ਵਾਹ ਹਾਹਾ ਮੁਕਤ ਆਏਗਾ। ਜਦੋਂ ਇਹੋ ਕਿਰਿਆ ਮੱਧਮ ਪੁਰਖ ਬਹੁ ਵਚਨ ਚਲੀ ਜਾਏਗੀ, ਉਦੋਂ ਆਏਗਾ ਗਾਂਵ ਹੈ ਤੋਹਨੋ ਪਾਉਣ ਪਾਣੀ ਬੈਸੰਤ ਰਾਹੇ ਨੂੰ ਸਹਿਰੀ ਪੈ ਜਾਏਗੀ। ਔਰ ਇਹਦਾ ਉਚਾਰਨ ਅਨੁਨਾਸਕ ਹੋਏਗਾ, ਬਿੰਦੀ ਲਾ ਕੇ ਕਰਨਾ ਪਏਗਾ, ਨਹੀਂ ਤੇ ਪਾਠ ਅਸ਼ੁੱਧ ਹੋਏਗਾ ਤੇ ਅਰਥ ਅਸ਼ੁੱਧ ਹੋ ਜਾਣਗੇ। ਪੁਰਾਤਨ ਲਿਖਤਾਂ ਰਾਹੀਂ ਔਰ ਵਿਦਵਾਨਾਂ ਦੇ ਖੋਜ ਕੀਤੇ ਹੋਏ ਪੱਤਰਾਂ ਰਾਹੀਂ ਇਹ ਗੱਲਾਂ ਸਪਸ਼ਟ ਹੁੰਦੀਆਂ ਨੇ।

ਤਕ ਲੇਖ ਲਿਖਾਏ ਸੋ ਏਤ ਖਜ਼ਾਨੇ ਲਿਆ ਰੜਾਏ। ਇਸ ਖਜ਼ਾਨੇ ਵਿਚ ਉਹਦੀ ਸਾਂਝ ਪਏਗੀ, ਉਹਦੇ ਸੰਸਕਾਰ ਮਸਤਕ ਲੇਖ ਵਾਹਿਗੁਰੂ ਅਕਾਲ ਪੁਰਖ ਵੱਲੋਂ ਲਿਖੇ ਜਾਣਗੇ, ਜਿਹੜਾ ਇਹਦੇ ਨਾਲ ਜੁੜ ਕੇ ਕੀਰਤਨ ਦੁਆਰਾ ਬਾਣੀ ਦੁਆਰਾ ਇਹਦੇ ਚੋਂ ਆਤਮਕ ਰਸ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੇਗਾ। ਲੇਕਿਨ ਹੁੰਦਾ ਕੀ ਹੈ, ਕੀਰਤਨ ਕਰਦੇ ਹਾਂ, ਪਾਠ ਕਰਦੇ ਹਾਂ ਤੇ ਧਿਆਨ ਸਾਡਾ ਕਿਸੇ ਹੋਰ ਕਰਮ ਵਿਚ ਚਲਾ ਜਾਂਦਾ, ਧਿਆਨ ਉਥੇ ਨਹੀਂ ਰਹਿੰਦਾ। ਅਸੀਂ ਕੀਰਤਨ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਪਾਠ ਕਰਦੇ ਹਾਂ, ਵੀ ਨਾਲ ਨਾਲ ਕੋਈ ਹੋਰ ਕੰਮ ਵੀ ਕਰਨਾ ਚਾਹੁੰਦੇ ਹਾਂ, ਮਾਫ ਕਰਨਾ ਮੈਨੂੰ, ਹੋਰ ਕੰਮ ਕਰਦੇ ਹਾਂ, ਬਾਣੀ ਚਿੱਤ ਆਵੇ, ਪਰਮਾਤਮਾ ਚਿੱਤ ਆਵੇ ਤੇ ਸਫਲ ਹੈ। ਲੇਕਿਨ ਬਾਣੀ ਪੜ੍ਹਦੇ ਹਾਂ, ਕੋਈ ਹੋਰ ਕੰਮ ਚਿੱਤ ਆਵੇ ਤੇ ਗੱਲ ਖਰਾਬ ਹੈ। ਪਰ ਅਸੀਂ ਸੋਚਦੇ ਨਹੀਂ, ਅਸੀਂ ਹੋਰ ਕੋਈ ਧਰਮ ਕਰਮ ਵੀ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਤੇ ਅਸੀਂ ਸਮਝਦੇ ਹਾਂ ਵੀ ਫਿਰ ਦੁਬਧਾ ਪੈ ਜਾਂਦੀ ਹੈ ਤੇ ਮਾਨਸਿਕ ਬਿਰਤੀ ਉਦਾਗਰ ਨਹੀਂ ਹੁੰਦੀ। ਅਸੀਂ ਮਨੋਵਿਗਿਆਨ ਦੀ ਗੱਲ ਨੂੰ ਵੀ ਨਹੀਂ ਸਮਝਦੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਕਿਹਾ ਕਿ ਇਸ ਬਾਣੀ ਨੂੰ ਚਿੱਤ ਲਾ ਕੇ ਧਿਆਨ ਨਾਲ ਗ੍ਰਹਿਣ ਕਰਨ ਦੀ ਕੋਸ਼ਿਸ਼ ਕਰਨੀ ਹੈ ਤੇ ਸਤਿਗੁਰੂ ਸਾਫ਼ ਕਹਿੰਦੇ ਨੇ ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰ ਨਾਮਾ। ਉਹਦੇ ਅੰਦਰ ਵਾਹਿਗੁਰੂ ਅਕਾਲ ਪੁਰਖ ਦੀ ਯਾਦ ਵਸੇਗੀ। ਸਤਿਗੁਰੂ ਗੁਰੂ ਅਰਜਨ ਸਾਹਿਬ ਦੇ ਇਤਿਹਾਸ ਵਿਚ ਇਕ ਚਰਚਾ ਹੈ, ਇਕ ਵਾਰੀ ਸਿੱਖਾਂ ਨੇ ਸਵਾਲ ਕਰ ਦਿੱਤਾ, ਆਖਣ ਲੱਗੇ ਗਰੀਬ ਨਿਵਾਜ ਕੁਝ ਲੋਕ ਇਸ ਬਾਣੀ ਨੂੰ ਆਪਣਾ ਧੰਦਾ ਸਮਝ ਕੇ, ਸੰਸਾਰਕ ਆਮਦਨ ਦਾ ਵਸੀਲਾ ਸਮਝ ਕੇ ਵਰਤ ਰਹੇ ਨੇ ਤੇ ਇਹ ਬਣੇਗਾ ਕਿ? ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਬਾਣੀ ਦਾ ਕੁਝ ਨਹੀਂ ਵਿਗੜਨਾ, ਪਰ ਉਹਨਾਂ ਬੰਦਿਆਂ ਦਾ ਮਨੋਰਥ ਗਲਤ ਹੈ। ਇਸ ਬਾਣੀ ਤੋਂ ਜੋ ਕੁਝ ਮਿਲਣਾ ਉਹ ਉਨ੍ਹਾਂ ਨੂੰ ਨਹੀਂ ਮਿਲੇਗਾ। ਉਨ੍ਹਾਂ ਫਿਰ ਉੱਥੇ ਇਕ ਮਿਸਾਲ ਦਿੱਤੀ ਬੜੀ ਵਧੀਆ। ਸਤਿਗੁਰੂ ਕਹਿਣ ਲੱਗੇ ਸੱਪ ਹੁੰਦਾ ਤੇ ਸੱਪ ਕੋਲ ਮਣੀ ਵੀ ਹੁੰਦੀ ਹੈ। ਕਈ ਸੱਪ ਇਹੋ ਜਿਹੇ ਨੇ ਜਿਹੜੇ ਕੀਮਤੀ ਖਜ਼ਾਨਿਆਂ ਤੇ ਵਲ ਪਾ ਕੇ ਬਹਿੰਦੇ ਨੇ, ਕੀਮਤੀ ਮਣੀਆਂ ਹੀਰੇ ਜਵਾਹਰਾਤ ਦੇ ਮਾਲਕ ਬਣਦੇ ਨੇ ਤੇ ਉਨ੍ਹਾਂ ਵਿਚ ਚਮਕ ਵੀ ਹੁੰਦੀ ਹੈ, ਰੋਸ਼ਨੀ ਵੀ ਹੁੰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਦੇਖੋ, ਸੱਪ ਕੀਮਤੀ ਮਣੀ ਨੂੰ ਰੱਖ ਕੇ ਤੇ ਕਿਸੇ ਬਾਜ਼ਾਰ ਵਿਚ ਨਹੀਂ ਜਾਂਦਾ, ਉਹਦੀ ਕੀਮਤ ਨਹੀਂ ਪਾਉਂਦਾ, ਉਹਦੇ ਨਾਲ ਉਸਨੇ ਮਹਿਲ ਨਹੀਂ ਉਸਾਰਨੇ ਹੁੰਦੇ ਤੇ ਨਾ ਕੋਈ ਬਿਜ਼ਨਸ ਕਰਨਾ ਹੁੰਦਾ, ਬਲਕਿ ਉਹ ਕੀ ਕਰਦਾ, ਰਾਤ ਦੇ ਹਨੇਰੇ ਵਿਚ ਉਸ ਮਣੀ ਨੂੰ ਬਾਹਰ ਕੱਢਦਾ, ਛੁਪਾ ਕੇ ਰੱਖੀ ਹੋਈ ਹੈ, ਰਾਤ ਦੇ ਹਨੇਰੇ ਵਿਚ ਬਾਹਰ ਕੱਢਦਾ ਤੇ ਜਦੋਂ ਰੋਸ਼ਨੀ ਹੋਵੇ, ਰੋਸ਼ਨੀ ਉੱਤੇ ਸੁਭਾਏ ਕੀੜਿਆਂ ਪਤੰਗਿਆਂ ਦਾ ਆਉਣਾ, ਉਹ ਰੋਸ਼ਨੀ ਵੇਖ ਕੇ ਆਉਂਦੇ ਨੇ ਤੇ ਨਤੀਜਾ ਕੀ ਹੁੰਦਾ, ਉਹ ਸੱਪ ਉਨ੍ਹਾਂ ਕੀੜਿਆਂ ਪਤੰਗਿਆਂ ਨੂੰ ਖਾਂਦਾ। ਉਹ ਮਣੀ ਤੋਂ ਸਿਰਫ ਇਹੀ ਕੰਮ ਲੈਂਦਾ, ਉਸ ਨੂੰ ਮਣੀ ਦੀ ਕੀਮਤ ਨਾਲ ਕੋਈ ਵਾਸਤਾ ਨਹੀਂ, ਉਹਨੂੰ ਆਪਣੀ ਖੁਰਾਕ ਕੀੜੇ ਪਤੰਗੇ ਚਾਹੀਦੇ ਨੇ, ਇਸ ਕਰਕੇ ਮਣੀ ਸਾਂਭ ਕੇ ਰੱਖੀ ਹੋਈ ਹੈ। ਮੈਨੂੰ ਖਿਮਾ ਕਰਨਾ, ਕਿਤੇ ਅਸੀਂ ਬਾਣੀ ਨਾਲ ਇੱਦਾਂ ਤੇ ਨਹੀਂ ਵਰਤ ਰਹੇ ਵੀ ਸਾਨੂੰ ਆਪਣੇ ਬਿਜ਼ਨਸ ਲਈ, ਆਪਣੇ ਧੰਦੇ ਲਈ, ਆਪਣੀ ਪ੍ਰਭਤਾ ਲਈ, ਆਪਣੀ ਵਡਿਆਈ ਵਾਸਤੇ ਇਸ ਬਾਣੀ ਦੀ ਲੋੜ ਹੈ ਤੇ ਅਸੀਂ ਇਹਨੂੰ ਅੱਗੇ ਕਰਕੇ ਆਪਣੀ ਪ੍ਰਭਤਾ ਬਣਾਈ ਜਾਂਦੇ ਹਾਂ? ਨਹੀਂ, ਇਸ ਬਾਣੀ ਨੂੰ ਵਰਤੀਏ ਆਪਣੇ ਆਤਮਕ ਵਿਕਾਸ ਲਈ, ਆਪਣੀ ਆਤਮਕ ਉੱਨਤੀ ਵਾਸਤੇ ਬਾਣੀ ਪੜ੍ਹੀਏ, ਨਿਤ ਝਾਤੀ ਮਾਰੀਏ, ਕਿੰਨੀ ਨਿਮਰਤਾ ਆਈ ਹੈ, ਕਿਤਨੀ ਸੇਵਾ ਆਈ ਹੈ, ਕਿਤਨਾ ਪਿਆਰ ਆਇਆ ਹੈ, ਕਿਤਨੀ ਮਨੁੱਖਤਾ ਨਾਲ ਹਮਦਰਦੀ ਪੈਦਾ ਹੋਈ ਹੈ। ਜੇ ਇਹ ਗੱਲਾਂ ਇਸ ਬਾਣੀ ਨਾਲ ਸਾਡੇ ਅੰਦਰ ਪ੍ਰਵੇਸ਼ ਨਹੀਂ ਕਰਦੀਆਂ ਤੇ ਅਸੀਂ, ਮਾਫ ਕਰਨਾ, ਭਾਵੇਂ ਗਿਆਨੀ, ਭਾਵੇਂ ਰਾਗੀ, ਭਾਵੇਂ ਪ੍ਰਬੰਧਕ, ਭਾਵੇਂ ਸਧਾਰਨ ਮਨੁੱਖ, ਕੋਈ ਸੰਤ ਸਾਧ ਕੁਝ ਵੀ ਹਾਂ, ਅਸੀਂ ਧੰਦੇ ਚ ਫਸੇ ਹੋਏ ਲੋਕ ਹਾਂ, ਅਸੀਂ ਉੱਚੇ ਨਹੀਂ ਉੱਠ ਸਕਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਖਜ਼ਾਨਾ ਹੈ, ਯਾਦ ਰੱਖਣਾ। ਅਸੀਂ ਤੇ ਕਹਿੰਦੇ ਹਾਂ ਸ਼ਬਦ ਸਾਡਾ ਗੁਰੂ ਹੈ, ਇਹਦੇ ਵਿਚ ਕੋਈ ਸ਼ੱਕ ਵੀ ਨਹੀਂ, ਬਾਣੀ ਗੁਰੂ ਹੈ। ਲੇਕਿਨ ਜਦੋਂ ਬਾਣੀ ਬੋਲੀ ਜਾਂਦੀ ਹੈ, ਬਾਣੀ ਉਚਾਰਨ ਹੁੰਦੀ ਹੈ ਤੇ ਅਸੀਂ ਕਦੇ ਭਰੋਸਾ ਹੀ ਨਹੀਂ ਕਰਦੇ ਵੀ ਗੁਰੂ ਬੋਲਦਾ। ਜਦੋਂ ਭਰੋਸਾ ਸੀ ਤੇ ਉਦੋਂ ਇਹ ਤਾੜਨਾ ਸੀ ਕਿ ਬਾਣੀ ਪੜ੍ਹਦਿਆਂ, ਪਾਠ ਕਰਦਿਆਂ, ਕੀਰਤਨ ਕਰਦਿਆਂ ਕੋਈ ਹੋਰ ਵਿਹਾਰ ਅਗਰ ਸੰਗਤ ਵਿਚ ਕੋਈ ਕਰੇਗਾ ਤਾਂ ਸਤਸੰਗਤ ਮੈਂ ਬਾਤ ਚਲਾਵੈ ਸੋ ਤਨਖਾਹੀਆ ਬੜੋ ਕਹਾਵੈ। ਪਰ ਸਾਨੂੰ ਪਰਵਾਹ ਹੀ ਨਹੀਂ, ਅਸੀਂ ਤਨਖਾਹੀਏ ਰੋਜ਼ ਬਣਦੇ ਜਾਂਦੇ ਹਾਂ, ਹੋਰ ਹੋਰ ਕਰਮ ਨਾਲ ਕਰਦੇ ਹਾਂ ਜਿਹੜੇ ਕੋਸ਼ਿਸ਼ ਕਰਨੀ ਚਾਹੀਦੀ ਹੈ ਅਸੀਂ ਨਾ ਕਰੀਏ, ਯਤਨ ਕਰੀਏ, ਕਿਉਂਕਿ ਇਹ ਗੁਰੂ ਬੋਲਦਾ ਹੈ। ਮਤ ਸਮਝਣਾ ਕੋਈ ਗਿਆਨੀ ਬੋਲਦਾ, ਕੋਈ ਪ੍ਰਚਾਰਕ ਬੋਲਦਾ, ਕੋਈ ਪਾਠੀ ਬੋਲਦਾ, ਕੋਈ ਕੀਰਤਨਕਾਰ ਬੋਲਦਾ, ਅਸੀਂ ਇਸੇ ਭੁਲੇਖੇ ਵਿਚ ਉਲਝ ਜਾਂਦੇ ਹਾਂ। ਇਹ ਗੁਰੂ ਕੇ ਬਚਨ ਹਨ ਤੇ ਇਹਨਾਂ ਨੂੰ ਗੁਰੂ ਕਾ ਫੁਰਮਾਨ, ਗੁਰੂ ਕਾ ਹੁਕਮ ਸਮਝ ਕੇ ਹੀ ਸਰਵਣ ਕਰਨਾ ਚਾਹੀਦਾ, ਨਾ ਨਾਲ ਬੋਲਣ ਦੀ ਲੋੜ ਹੈ, ਸਿਰਫ ਸੁਣੋ, ਧਿਆਨ ਰੱਖੋ, ਤਾਂ ਕਿ ਅਸੀਂ ਇਸ ਬਾਣੀ ਵਿਚ ਆਪਣੇ ਆਪ ਨੂੰ ਜੋੜ ਸਕੀਏ, ਯਤਨ ਕਰ ਸਕੀਏ ਇਕ ਸੁਰਤਾ ਨਾਲ। ਜੇ ਬੋਲਣਾ ਹੈ ਤਾਂ ਇਤਨੀ ਧੀਮੀ ਆਵਾਜ਼ ਵਿਚ ਬੋਲਣ ਦੀ ਕੋਸ਼ਿਸ਼ ਕਰੀਏ ਕੋਈ ਡਿਸਟਰਬੈਂਸ ਪੈਦਾ ਨਾ ਹੋਵੇ ਤੇ ਮਨ ਜਿਹੜਾ ਹੈ
ਉਹ ਬਾਣੀ ਨਾਲ

ਇਕਾਗਰ ਹੁੰਦਾ ਜਾਵੇ। ਯਾਦ ਰੱਖਣਾ ਸਾਡੇ ਵਾਸਤੇ ਤੇ ਇਹ ਕੀਮਤੀ ਧਨ ਹੈ, ਲੇਕਿਨ ਕਦੇ ਦੁਨੀਆਂ ਦੇ ਵਿਦਵਾਨਾਂ ਦੀ ਗੱਲ ਪੜੋ। ਪ੍ਰੋਫੈਸਰ ਟਾਇਨਵੀ ਨੇ ਇੱਕ ਗੱਲ ਕਹੀ ਹੈ, ਉਹ ਕਹਿੰਦਾ ਜਦੋਂ ਸੰਸਾਰ ਦੇ ਧਰਮਾਂ ਦੀ ਧਾਰਮਿਕ ਆਵਾਜ਼ ਇੱਕ ਥਾਂ ਤੇ ਬੋਲੇਗੀ ਤਾਂ ਇਸ ਬਾਣੀ ਦੀ ਧੁਨ ਸਭ ਤੋਂ ਉੱਚੀ ਹੋਏਗੀ, ਇਸ ਬਾਣੀ ਦੀ ਆਵਾਜ਼ ਸਭ ਤੋਂ ਬੁਲੰਦ ਹੋਵੇਗੀ। ਇਹ ਗੱਲ ਤੇ ਉਸ ਨੇ ਬਹੁਤ ਸਾਲ ਪਹਿਲਾਂ ਕਹੀ ਸੀ, ਪਰ ਦਾਸ ਨੂੰ ਤੇ ਜਿਨ੍ਹਾਂ ਲੋਕਾਂ ਨੂੰ ਇਸ ਗੱਲ ਨਾਲ ਵਾਸਤਾ ਹੈ, ਵੱਡੀਆਂ ਵੱਡੀਆਂ ਕਨਵੈਨਸ਼ਨਾਂ ਤੇ ਕਾਨਫਰੰਸਾਂ ਵਿਚ ਜਿੱਥੇ ਸਾਰੇ ਧਰਮਾਂ ਦੀ ਗੱਲ ਹੁੰਦੀ ਹੈ, ਉਥੇ ਪਤਾ ਲੱਗਦਾ ਬਾਣੀ ਕਿਤਨੀ ਉੱਚੀ ਹੈ, ਇਹਦਾ ਗਿਆਨ ਕਿਤਨਾ ਸਰਬ ਸ੍ਰੇਸ਼ਟ ਹੈ। ਲੇਕਿਨ ਅਸੀਂ ਇਸ ਦੀ ਮਹੱਤਤਾ ਨੂੰ ਆਪਣੇ ਤੌਰ ਤੇ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਖਜ਼ਾਨਾ ਦਿੱਤਾ ਹੈ, ਇਹ ਕੀਮਤੀ ਧਨ ਦਿੱਤਾ ਹੈ, ਤੇ ਜਿਹੜੇ ਬੰਦੇ ਇਸ ਸਰਮਾਏ ਨਾਲ ਆਪਣੇ ਆਪ ਨੂੰ ਜੋੜਨ ਦੀ ਕੋਸ਼ਿਸ਼ ਕਰਦੇ ਨੇ, ਭਾਈ ਉਹ ਇਸ ਆਤਮਕ ਖਜ਼ਾਨੇ ਦੇ ਭਾਈਵਾਲ ਬਣਦੇ ਨੇ ਤੇ ਉਨ੍ਹਾਂ ਅੰਦਰ ਆਤਮਕ ਗੁਣਾਂ ਦਾ ਵਿਕਾਸ ਹੁੰਦਾ। ਇਸ ਕਰਕੇ ਗੁਰੂ ਸਾਹਿਬ ਨੇ ਇਸ ਬਾਣੀ ਦੀ ਰਾਹੀਂ ਸਾਨੂੰ ਭਗਤੀ ਦਿੱਤੀ ਹੈ, ਸਾਨੂੰ ਗਿਆਨ ਦਿੱਤਾ ਹੈ, ਸਾਨੂੰ ਐਸੀ ਮਤ ਦਿੱਤੀ ਹੈ ਕਿ ਇਸ ਮਤ ਦੇ ਹੁੰਦਿਆਂ ਸਾਨੂੰ ਕਿਸੇ ਹੋਰ ਦੇ ਧਾਰੀ ਗੁਰੂ ਦੀ, ਕਿਸੇ ਹੋਰ ਵਿਸ਼ੇਸ਼ ਆਗੂ ਦੀ ਜ਼ਰੂਰਤ ਨਹੀਂ ਰਹਿ ਜਾਂਦੀ। ਇਸੇ ਕਰਕੇ ਸਤਿਗੁਰੂ ਕਹਿੰਦੇ ਨੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਔਰ ਲੋਕ ਜਿਨ੍ਹਾਂ ਨੂੰ ਅਸੀਂ ਕਦੇ ਕਦੇ ਗੁਰੂ ਕਹਿੰਦੇ ਹਾਂ, ਉਹ ਵੀ ਤਾਂ ਇਸ ਬਾਣੀ ਵਿਚੋਂ ਹੀ ਪੜ ਕੇ ਸਮਝ ਕੇ ਕੋਈ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਨੇ, ਆਪਣਾ ਅਨੁਭਵ ਤੇ ਉਨ੍ਹਾਂ ਕੋਲ ਵੀ ਹੈ ਨਹੀਂ। ਪਰ ਸਾਨੂੰ ਭੁਲੇਖਾ ਪੈ ਜਾਂਦਾ, ਅਸੀਂ ਇਸ ਭੁਲੇਖੇ ਦੇ ਸ਼ਿਕਾਰ ਹੋ ਜਾਂਦੇ ਹਾਂ। ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਹੈ ਤੇ ਇਹ ਕੀਮਤੀ ਸਰਮਾਇਆ ਸਾਨੂੰ ਦਿੱਤਾ ਹੈ, ਤੇ ਅਸਾਂ ਕੋਸ਼ਿਸ਼ ਕਰਨੀ ਹੈ, ਯਤਨ ਕਰਨਾ ਹੈ ਕਿ ਇਸ ਬਾਣੀ ਨੂੰ ਆਪਣਾ ਆਤਮਕ ਖਜ਼ਾਨਾ ਸਮਝ ਕੇ, ਦੂਜਿਆਂ ਦਾ ਨਹੀਂ ਸਾਰੀ ਮਨੁੱਖਤਾ ਦਾ, ਤੇ ਉਸ ਮਨੁੱਖਤਾ ਦੀ ਲਾਈਨ ਵਿਚ ਅਸੀਂ ਵੀ ਖਲੋਤੇ ਹਾਂ, ਇਹਨੂੰ ਆਪਣਾ ਧਨ ਸਮਝ ਕੇ ਤੇ ਇਹਦੇ ਨਾਲ ਵਰਤਣ ਦੀ ਕੋਸ਼ਿਸ਼ ਕਰਨੀ ਹੈ, ਵੱਧ ਤੋਂ ਵੱਧ ਇਹਨੂੰ ਆਪਣੀ ਜ਼ਿੰਦਗੀ ਦਾ ਸਰਮਾਇਆ ਬਣਾ ਕੇ ਤੇ ਜੀਵਨ ਨੂੰ ਉੱਚਾ ਸੁੱਚਾ ਤੇ ਪਵਿੱਤਰ ਬਣਾਉਣਾ। ਜਿਸ ਤਰ੍ਹਾਂ ਭਾਈ ਦੁਨੀਆਂ ਦੀ ਦੌਲਤ ਉੱਤੇ ਅਸੀਂ ਮਾਣ ਕਰਦੇ ਹਾਂ ਨਾ, ਤੇ ਸਾਨੂੰ ਬਹੁਤ ਕੁਝ ਲੱਭਦਾ, ਸਾਡੀ ਦੁਨੀਆਂ ਮਿਲਦੀ ਹੈ ਸਾਨੂੰ, ਇਸੇ ਤਰ੍ਹਾਂ ਜੇ ਅਸੀਂ ਇਸ ਬਾਣੀ ਦੇ ਆਤਮਕ ਖਜ਼ਾਨੇ ਤੇ ਮਾਣ ਕਰਾਂਗੇ ਤਾਂ ਮੈਨੂੰ ਖਿਮਾ ਕਰਨਾ, ਸਾਡਾ ਆਤਮਕ ਜੀਵਨ ਬਹੁਤ ਉੱਚਾ ਸੁੱਚਾ ਤੇ ਪਵਿੱਤਰ ਹੋਏਗਾ, ਰੱਬੀ ਗੁਣਾਂ ਨਾਲ ਭਰਪੂਰ ਹੋਵੇਗਾ। ਉਹ ਗੁਣ ਜੋ ਇਸ ਬਾਣੀ ਦੇ ਅੰਦਰ ਹਨ ਉਹ ਸਾਡੇ ਅੰਦਰ ਪ੍ਰਵੇਸ਼ ਕਰਨਗੇ ਤੇ ਸਾਡੇ ਭਾਗ ਚੰਗੇ ਹੋਣਗੇ। ਸਤਿਗੁਰੂ ਕਹਿੰਦੇ ਨੇ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਏ। ਇਹਨੇ ਅੱਖਰ ਕਹਿਣ ਦਾ ਸੁਭਾਗ ਅਵਸਰ ਪ੍ਰਾਪਤ ਹੋਇਆ ਸੀ। ਹੋਈਆਂ ਭੁੱਲਾਂ ਤੋਂ ਖਿਮਾ ਦਾ ਜਾਚ ਕਹਾ।